ਗੁਰਾ ਜਿਸ ਗੁਰਸਿੱਖ ਤੇ ਉਸ ਗੁਰਸੂਰੇ ਦਾ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਉਹਨੂੰ ਦੁੱਖ ਕਿਸ ਤਰ੍ਹਾਂ ਵਾਪਰੇ, ਉਸਨੂੰ ਦੁੱਖ ਕਿਵੇਂ ਲੱਗੇ, ਉਹਦੇ ਦੁੱਖ ਨੇੜੇ ਕਿਵੇਂ ਆਵੇ, ਕਿਉਂਕਿ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੈ। ਸਿਰ ਉੱਪਰ ਠਾਂਡਾ ਗੁਰਸੂਰਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ।

ਪੂਰਾ ਪਰਮਾਤਮਾ ਜਿਹਨੂੰ ਤੂੰ ਰੱਖੇ ਜਿਹਦੇ ਤੇ ਤੂੰ ਕਿਰਪਾ ਕਰੇ ਕਿਸ ਦੁੱਖ ਨਾ ਥੀਆ ਉਹਨੂੰ ਤੇ ਦੁੱਖ ਲੱਗ ਹੀ ਨਹੀਂ ਸਕਦਾ ਦੁੱਖ ਜਿਹੜਾ ਉਹਦੇ ਨੇੜੇ ਜਾ ਨਹੀਂ ਸਕਦਾ ਸੁੱਖਾਂ ਹੀ ਸੁੱਖਾਂ ਦੀ ਪ੍ਰਵਿਰਤੀ ਹੈ ਕਿਉਂਕਿ ਪ੍ਰਮਾਤਮਾ ਉੱਥੇ ਤੇਰਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਹੈ ਤੇ ਜਿੱਥੇ ਪ੍ਰਮਾਤਮਾ ਤੂੰ ਹੋਵੇ ਜਾਂ ਤੂੰ ਮੇਰੇ ਵੱਲ ਹੈ।

Isso, lado. ਸਾਡੇ ਅੰਦਰ ਇੱਕ ਮਨ ਹੈ, ਇੱਕ ਆਤਮ ਹੈ। ਮਨ ਦਾ ਸੁਭਾਅ ਹੈ ਲੈਣਾ ਲੈਣਾ, ਆਤਮਾ ਦਾ ਸੁਭਾਅ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ੍ਹ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਕਰੋ ਲਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਪਿਆ ਦਸਵੰਧ ਫਰੂਟ ਲਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ, ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸੁਭਾਅ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ, ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ, ਭਾਵੇਂ ਮਾਇਆ ਰਾਹੀਂ

ਮਿਲੇ ਹੋਏ ਗੁਣਾਂ ਨੂੰ ਦੁਨੀਆ ਦੇ ਭਲੇ ਲਈ ਅਰਪਣ ਕਰਨਾ, ਇਹ ਪੰਜਵਾਂ ਜੇ ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਧਿਆਨ ਦੇ ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਟੀਚਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ, ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ, ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ, ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆ ਦੇ ਭਲੇ ਲਈ ਵਰਤਣਾ, ਇਹ ਵੀ ਨਿਰਧਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏ ਗਏ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਕਰ, ਤੇਰੇ ਕੋਲ ਦਰਿਆਈ ਦਰਿਆਈ ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ, ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਪਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤੈਨੂੰ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਸਾਰੇ ਬਸਤਰ ਦੇ ਤੇ ਗਿੱਲੇ ਨੇ ਬਦਲਾ ਲਓ, ਜਲ ਪਾਣੀ ਸ਼ਿਕਾਰ, ਜੇ ਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ, ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਧਨ ਭਲਾ। ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ, ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾਮਲ ਪਾਪੀ ਜਗ ਜਾਣ, ਨਿਮਕ ਮਾਏ ਨੇ ਸਤਾਰ, ਮਹਾਂਪੁਰਸ਼ ਆਏ ਨਾ ਸੇਵਾ ਕੀਤੀ, ਉਹਦੀ ਵਿਧ ਬਣਾਤੀ, ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਧ ਬਣਾਤੀ,
ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ ਗੱਲ ਬਣ ਜੂ ਨਹੀਂ। ਉਹ ਵਿਦ ਬਣਾ ਕੇ ਅਰਦਾਸ ਕੀਤੀ ਨਾਲ ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇਈ। ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ ਚ ਆਉਂਦੇ ਨੇ।

ਇਹ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾਂ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕਾ ਉਹਨੂੰ ਦਿੰਦੇ ਨੇ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਈ ਇੱਕ ਦੁਨਿਆਵੀ। ਇਹ ਦੋ ਕਮੈਂਟ ਲਾਏ ਨੇ ਦਰਗਾਈ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ,

ਆਪਣੇ ਖਾਲਸੇ ਦੀ ਸਿਰਜਣਾ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਆਪਣੇ ਸਿੱਖ ਨੂੰ ਅਮਰ ਦੀ ਦਾਤ ਦੇ ਕੇ ਸਿੱਖ ਤੋਂ ਸਿੰਘ ਬਣਾਇਆ, ਖਾਲਸਾ ਸਜਾਇਆ। ਔਰ ਖਾਲਸਾ ਸਜਾ ਕੇ ਸਤਿਗੁਰੂ ਜੀ ਇਤਨੇ ਰੀਝੇ, ਇਤਨੇ ਪ੍ਰਸੰਨ ਹੋਏ ਆਪਣੇ ਉਸ ਪੁੱਤਰ ਨੂੰ ਦੇਖ ਕੇ, ਆਪਣੇ ਉਸ ਖਾਲਸੇ ਨੂੰ ਦੇਖ ਕੇ, ਤੇ ਸਭ ਕੁਝ ਖਾਲਸੇ ਤੋਂ ਨਿਸ਼ਾਵਰ ਕਰ ਦਿੱਤਾ ਤੇ ਉਚਾਰਨ ਕਰਦੇ ਨੇ। ਆਖਦੇ ਨੇ ਮੇਰਾ ਮਨ ਕਰਦਾ ਕਿ ਮੈਂ ਇਸੇ ਖਾਲਸੇ ਦੀ ਸੇਵਾ ਕਰਾਂ, ਕਿਉਂਕਿ ਇਸ ਖਾਲਸੇ ਦੀ ਬਰਕਤ ਹੈ, ਇਸ ਖਾਲਸੇ ਦੀ ਬਦੌਲਤ ਹੈ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਯੂੰ ਉਚਾਰਨ ਕਰਦੇ ਨੇ।

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾਂ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪੈਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਨਕ ਸਿੰਘ ਜੀ ਪਾਸੋਂ ਸ਼ਬਦ, ਹਰ ਜਨ ਰਾਮ ਨਾਮ ਗੁਣ ਗਾਵੈ।

0: ਗੁਰੂ ਕੀ ਬਾਣੀ ਤੇ ਭਰੋਸਾ ਹੋਵੇ, ਸਿਦਕ ਹੋਵੇ, ਪਿਆਰ ਹੋਵੇ, ਤਾਂ ਲੋਕ ਪਰਲੋਕ ਦੇ ਸੁਖ ਬਖਸ਼ਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕਈ ਵਾਰਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਹੀ ਮਨੁੱਖ ਖਾਲੀ ਉੱਠ ਜਾਂਦਾ। ਨਾਨਕ ਹੁਕਮ ਨਾ ਮੰਨੇ ਸੋ ਘਰ ਹੀ ਬੈਠਿਆਂ ਦੂਰ, ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ। ਜੇ ਹੁਕਮ ਨਹੀਂ ਮੰਨਦੇ, ਨਾਨਕ ਲੇਖੈ ਇੱਕ ਗੱਲ ਹੋਰ ਹੋਮੈ, ਉਹ ਇੱਕ ਗੱਲ ਕਿਹੜੀ ਹੈ? ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣੇ ਮਾਲਕ ਦਾ ਸਿਮਰਨ ਕਰਨਾ, ਜਪਣਾ ਸ੍ਰੀ
1: ਵਾਹਿਗੁਰੂ।
0: ਮਹਾਰਾਜਾ ਪ੍ਰਤਾਪ ਸਿੰਘ ਜੰਮੂ ਦੇ ਰਾਜਾ, ਬਗੰਦਰ ਦਾ ਫੋੜਾ ਨਿਕਲ ਆਇਆ ਜਿਹੜਾ ਹੱਡੀਆਂ ਨੂੰ ਵੀ ਸੁਰਾਖ ਕਰ ਜਾਂਦਾ, ਏਡਾ ਭਿਆਨਕ ਫੋੜਾ। ਸਾਰੇ ਡਾਕਟਰ ਹਕੀਮ ਜਿਤਨੇ ਵੀ ਸਨ ਸਭ ਜਵਾਬ ਦੇ, ਤੇ ਰਾਜੇ ਕੋਲ ਇੱਕ ਦਰੋਗਾ ਸੀ, ਉਹ ਹਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ ਤੇ ਰਾਜੇ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜੇ ਹੁਕਮ ਕਰੋ ਤਾਂ ਮੈਂ ਬੇਨਤੀ ਕਰਾਂ, ਭਈ ਕਦੇ ਗੁਰੂ ਨਾਨਕ ਦੇ ਦਰ ਤੇ ਵੀ ਅਰਦਾਸ ਕੀਤੀ ਹੈ, ਕਦੇ ਬਾਣੀ ਦਾ ਵੀ ਭਰੋਸਾ ਲੈ ਸਿਦਕ, ਕਦੇ ਬਾਣੀ ਦਾ ਵੀ ਆਸਰਾ ਲਿਆ। ਆਖਿਆ ਸੁਭਾਗ ਤਾਂ ਸੁਣਿਆ, ਬੜੀ ਉਸਤਤ ਸੁਣੀ ਹੈ ਗੁਰੂ ਨਾਨਕ ਦੇ ਦਰ ਤੋਂ।

ਨਾਮ ਦੇ ਨਾਲ ਸਿੱਧਕ ਬਣਦਾ, ਨਾਮ ਮਿੱਠਾ ਲੱਗਦਾ, ਇਸ ਲਈ ਮੇਰੇ ਨਾਲ ਚਲੋ ਹੋਤੀ ਮਰਦਾਨ। ਸੰਤ ਬਾਬਾ ਕਰਮ ਸਿੰਘ ਜੀ ਰਹਿੰਦੇ ਹਨ, ਉਹਨਾਂ ਕੋਲ ਚੱਲ ਕੇ ਬੇਨਤੀ ਕਰਦੇ ਹਨ, ਕਿਉਂਕਿ ਮਹਾਂਪੁਰਖ ਤਾਂ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਜੁਗਤੀ ਵਿੱਚ ਮੁਕਤੀ ਕਰ ਦਿੰਦਾ। ਰਾਜਾ ਬੜੀ ਨਿਮਰਤਾ ਦੇ ਨਾਲ, ਸਿਦਕ ਦੇ ਨਾਲ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਪਾਸ ਗਿਆ। ਇਹ ਉਹ ਮਹਾਂਪੁਰਖ ਸਨ ਜਿਹੜੇ ਜਵਾਨੀ ਵਿੱਚ ਫੌਜ ਵਿੱਚ ਵਰਤੀ ਸਨ। ਆਪ ਦੀ ਸਮਾਧੀ ਲੱਗੀ ਰਹੀ ਸਾਰੀ ਰਾਤ, ਡਿਊਟੀ ਤੇ ਨਹੀਂ ਜਾ ਸਕੇ। ਇਹਨਾਂ ਦੀ ਥਾਂ ਤੇ ਡਿਊਟੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਤੇ ਜਦੋਂ ਸਵੇਰੇ ਗਏ ਨਾ, ਮਨ ਵਿੱਚ ਸੋਚਦੇ ਹਨ ਬਈ ਨੌਕਰੀ ਤਾਂ ਜਾਏ ਹੀ ਜਾਏ, ਪਰ ਅੰਗਰੇਜ਼ ਦਾ ਰਾਜ ਹੈ, ਪਤਾ ਨਹੀਂ ਦੰਡ ਕੀ ਮਿਲੇਗਾ, ਸਜ਼ਾ ਕੀ ਮਿਲੇਗੀ। ਤੇ ਜਦੋਂ ਅੱਗੇ ਗਏ ਤਾਂ ਅਫਸਰ ਬੈਠਾ ਹੋਇਆ ਸੀ, ਉੱਠ ਖੜੋਤਾ ਆਪਣੀ ਖੁਰਸੀ ਤੋਂ, ਦਸਤ ਪੰਜਾ ਲਿਆ ਤੇ ਕਹਿਣ ਲੱਗਾ, ਕਰਮ ਸਿੰਘ ਮੈਂ ਸਾਰੀ ਰਾਤ ਸਾਰਿਆਂ ਨੂੰ ਚੈੱਕ ਕੀਤਾ, ਪਰ ਜੋ ਡਿਊਟੀ ਤੂੰ ਦਿੱਤੀ ਹੈ ਉਹ ਹੋਰ ਕਿਸੇ ਨਹੀਂ ਦਿੱਤੀ। ਉਚਾਰਨ ਕਰੋ ਸ੍ਰੀ ਸਤ ਸੰਗਤ ਜੀ, ਕਮ ਸੇ ਕਮ ਅੱਗੇ ਬੈਠੇ ਹੋਇਆਂ ਦੀ ਬਿਰਤੀ ਜ਼ਰੂਰ ਜੋੜਨੀ ਚਾਹੀਦੀ ਹੈ। ਸਮਾਧੀਆਂ ਲਾ ਲਓ, ਇਹ ਗਰਮੀ ਤੁਹਾਨੂੰ ਲੱਗੇਗੀ ਨਹੀਂ। ਜਦੋਂ ਅੰਮ੍ਰਿਤ ਠੰਡਾ ਪਵੇਗਾ ਨਾ ਇਸ ਦੇ ਵਿੱਚ, ਬਸ ਜੁੜ ਜਾਓ ਗੁਰੂ ਦੇ ਚਰਨਾਂ ਵਿੱਚ, ਉਚਾਰਨ ਕਰੋ ਸ੍ਰੀ। ਇੱਕ ਦੋ ਮਿੰਟਾਂ ਵਿੱਚ ਮੈਂ ਆਪ ਨੂੰ ਬਾਣੀ ਦਾ ਪ੍ਰਤਾਪ ਦੱਸਣਾ। ਇਹ ਉਹ ਮਹਾਂਪੁਰਖ ਜਿਨ੍ਹਾਂ ਦੀ ਥਾਂ ਤੇ ਆਪ ਕਲਗੀਧਰ ਪਾਤਸ਼ਾਹ ਜੀ ਨੇ ਸਾਰੀ ਰਾਤ ਡਿਊਟੀ ਦਿੱਤੀ। ਰਾਜਾ ਜਦੋਂ ਪਹੁੰਚਿਆ, ਮਹਾਂਪੁਰਖਾਂ ਨੇ ਆਖਿਆ ਜਲ ਪਾਣੀ ਛਕਾ ਕੇ ਸੰਗਤ ਵਿੱਚ ਹੀ ਲੈ ਚੱਲੋ। ਮਹਾਂਪੁਰਖ ਸੰਗਤ ਵਿੱਚ ਆਪ ਵੀ ਪਹੁੰਚ ਗਏ। ਸਮਾਪਤੀ ਹੋਈ ਕੀਰਤਨ ਦੀ ਤੇ ਸੁੱਖ ਸਾਂਧ ਪੁੱਛਣ ਲੱਗੇ ਤਾਂ ਰਾਜਾ ਰੋ ਪਿਆ, ਮਹਾਰਾਜ ਭਾਈ ਨਿਰੰਕਾਰ ਨੇ ਰਾਜ ਭਾਗ ਦੁਨੀਆਂ ਦੇ ਸੁੱਖ ਬਖਸ਼ਿਸ਼ ਕੀਤੇ ਸੀ, ਪਰ ਨਾਲ ਦੁੱਖ ਵੀ ਬੜਾ ਵੱਡਾ ਲਾ ਦਿੱਤਾ। ਪਗੰਦਰ ਦਾ ਫੋੜਾ ਨਿਕਲਾ ਤੇ ਆਪ ਕਿਰਪਾ ਕਰੋ। ਤਾਂ ਮਹਾਂਪੁਰਖਾਂ ਨੇ ਹੱਥ ਕੀਤਾ ਗੁਰੂ ਗ੍ਰੰਥ ਸਾਹਿਬ ਵੱਲ। ਉਹ ਭਲੇ ਪੁਰਸ਼ਾ, ਠੀਕ ਤਾਂ ਉਹਨੇ ਕਰਨਾ, ਸ਼ਰਬ ਰੋਗ ਕਾ ਛਾਰੇ ਜਪੋ, ਸ਼ਰਬ ਰੋਗ ਕਾ ਔਖਦ। ਸਾਡਾ ਬੱਚਾ ਬਿਮਾਰ ਹੋਵੇ, ਕਿਵੇਂ ਡਾਕਟਰ ਵੱਲ ਅੱਖਾਂ ਜੁੜ ਜਾਂਦੀਆਂ? ਕੋਈ ਮੁਕੱਦਮਾ ਪੈ ਜਾਵੇ, ਚੰਗੇ ਤੋਂ ਚੰਗੇ ਵਕੀਲ ਵੱਲ ਧਿਆਨ ਜਾਂਦਾ, ਪਰ ਉਹ ਧੰਤਾ ਦੇ ਯੋਗ ਹਨ ਜਿਨ੍ਹਾਂ ਦੇ ਹੱਥ ਜੁੜ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਅੱਗੇ। ਮਹਾਰਾਜ ਤੂੰ ਕਿਰਪਾ ਕਰ। ਮਹਾਂਪੁਰਖ ਕਹਿਣ ਲੱਗੇ, ਰਾਜਨ ਬਾਣੀ ਦੇ ਵਿੱਚ ਸਾਰੇ ਹੀ ਅੰਮ੍ਰਿਤ ਹਨ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਪੰਜ ਪਾਠ ਜਪ ਜੀ ਸਾਹਿਬ ਦੇ ਰੋਜ਼ ਕਰੇਗਾ। ਕਹਿ ਲੱਗਾ, ਮਹਾਰਾਜ ਮੈਂ ਜ਼ਰੂਰ ਕਰਾਂਗਾ, ਕਿਉਂਕਿ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ। ਮਹਾਂਪੁਰਖਾਂ ਨੇ ਕਿਹਾ, ਬਈ ਜਲ ਵਿੱਚ ਖਲੋ ਜਾਵੀਂ ਅੰਮ੍ਰਿਤ ਵੇਲੇ, ਤੇ ਪੰਜ ਪਾਠ ਜਪ ਜੀ ਸਾਹਿਬ ਦੇ ਕਰਨੇ ਹਨ, ਉਤਨਾ ਚਿਰ ਉਸ ਫੋੜੇ ਤੇ ਜਲ ਮਲਦਾ ਨਹੀਂ, ਗੁਰੂ ਕਿਰਪਾ ਕਰੇਗਾ। ਪਿਆਰੀ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਬਚਨ ਮੰਨਣਾ, ਕਿਉਂਕਿ ਗੱਲ ਤਾਂ ਬਚਨ ਮੰਨਣ ਨਾਲ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਰਾਜੇ ਨੇ ਜੋ ਨਿਤਨੇਮ ਆਰੰਭ ਕੀਤਾ, 40 ਦਿਨਾਂ ਦੇ ਅੰਦਰ ਅੰਦਰ ਪਤਾ ਹੀ ਨਹੀਂ ਲੱਗਿਆ ਫੋੜਾ ਕਦੇ ਨਿਕਲਿਆ ਵੀ ਸੀ ਕਿ ਨਹੀਂ ਨਿਕਲਿਆ। ਉਚਾਰਨ ਕਰੋ ਸ੍ਰੀ, ਤਿਸ ਸਾਹਿਬ ਕੀ ਤੇਕ ਸਾਰੇ ਜਪੋ। ਤੇਕ ਗੁਰੂ ਕੇ ਸਿੱਖ ਨੂੰ ਬਾਣੀ ਦੀ ਹੈ, ਸਿੱਖ ਦਾ ਸਾਹਿਬ ਹੈ ਧੰਨ ਗੁਰੂ ਗ੍ਰੰਥ ਸਾਹਿਬ। ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਗ੍ਰੰਥ ਸਾਹਿਬ, ਤੇ ਫਿਰ ਕਿਉਂ ਨਾ ਬਾਈ ਦੁੱਖ

ਗੁਰੂ ਕਰ ਜਾਂਦੇ। ਪਰ ਅੱਜ ਸਰੀਰ ਦੇ ਸੁੱਖਾਂ ਦੇ ਸਾਧਨ ਤਾਂ ਵੱਧ ਗਏ, ਗੀਜ਼ਰ ਤਾਂ ਲੱਗ ਗਏ, ਪਰ ਇਤਨੇ ਨਜ਼ਦੀਕ ਗੀਜ਼ਰ ਹੋਣ ਦੇ ਬਾਵਜੂਦ ਵੀ ਮਨ ਆਲਸੀ ਹੋ ਗਿਆ। ਮਹਾਰਾਜ ਦੀ ਬਾਣੀ ਯਾਦ ਕਰਨੀ ਤਾਂ ਇੱਕ ਪਾਸੇ ਰਹੀ, ਇਸ਼ਨਾਨ ਵੀ ਨਹੀਂ ਕਰ ਸਕਦਾ। ਸਰੀਰ ਦੇ ਸੁੱਖਾਂ ਦੇ ਸਾਧਨ ਵਧੇ, ਅੱਗੇ ਤਾਂ ਕਈ ਕਈ ਕੋਸ ਪੈਦਲ ਚੱਲ ਕੇ ਸਤਿਗੁਰ ਦੇ ਦੀਦਾਰ ਕਰਨ ਆਉਂਦਾ ਸੀ। ਅੱਜ ਇਸ ਕੋਲ ਸਾਰਾ ਕੁਝ ਇੰਤਜ਼ਾਮ ਹੋਣ ਦੇ ਬਾਵਜੂਦ ਵੀ ਮੀਨਾ ਗੁਰੂ ਦੇ ਦੀਦਾਰ ਨਹੀਂ ਕਰਦਾ। ਇਹਦਾ ਮਤਲਬ ਇਹ ਹੋ ਗਿਆ ਕਿ ਸਰੀਰ ਦੇ ਸੁੱਖਾਂ ਦੇ ਸਾਧਨਾਂ ਨੇ ਇਸ ਨੂੰ ਆਲਸੀ ਕੀਤਾ। ਇਸ ਦਾ ਆਲਸ ਜਾ ਸਕਦਾ ਹੈ ਜੇ ਸਰੀਰ ਦੇ ਸੁੱਖਾਂ ਦੀ ਬਜਾਏ ਐਸੇ ਸੁੱਖ ਨਾਲ ਜੁੜ ਜਾਏ ਜਿਸ ਸੁੱਖ ਦਾ ਕਦੇ ਅੰਤ ਨਹੀਂ ਹੁੰਦਾ, ਜਿਸ ਸੁੱਖ ਦਾ ਅੰਤ ਹੋ ਜਾਏ ਉਹ ਸੁੱਖ ਨਹੀਂ ਹੁੰਦਾ, ਜਿਸ ਸੁੱਖ ਨੇ ਮਰ ਜਾਣਾ ਫਿਰ ਤਾਂ ਦੁੱਖ ਆਏਗਾ, ਫਿਰ ਮੈਨੂੰ ਸੁੱਖ ਮੰਗਣਾ ਪਏਗਾ। ਮੈਨੂੰ ਤਾਂ ਉਹ ਸੁੱਖ ਚਾਹੀਦਾ ਹੈ, ਮੇਰਾ ਸਰੀਰ ਮਰ ਜਾਏ ਪਰ ਉਹ ਸੁੱਖ ਨਾ ਮਰੇ। ਉਹ ਸੁੱਖ ਕਿਹੜਾ ਜਿਹੜਾ ਬਿਲਕੁਲ ਨਹੀਂ ਮਰਦਾ? ਮੇਰਾ ਸਰੀਰ ਮਰ ਜਾਏਗਾ ਲੇਕਿਨ ਉਹ ਸੁੱਖ ਨਹੀਂ ਮਰੇਗਾ। ਉਹ ਸੁੱਖ ਹੈ ਸੁੱਖ ਅੰਮ੍ਰਿਤ ਪ੍ਰਭ ਨਾਮ, ਜਪੋ ਸਤਨਾਮ ਸ਼੍ਰੀ। ਸੁੱਖ ਅੰਮ੍ਰਿਤ ਪ੍ਰਭ ਨਾਮ, ਇਹ ਸੁੱਖ ਨਹੀਂ ਮਰਦਾ, ਇਹ ਸੁੱਖ ਦਾ ਅੰਤ ਨਹੀਂ, ਇਹ ਸੁੱਖ ਗੁਰਪ੍ਰਸਾਦ ਤੋਂ ਪ੍ਰਕਾਸ਼ਿਤ ਹੈ। ਜਿਹੜਾ ਸੁੱਖ ਗੁਰਪ੍ਰਸਾਦ ਤੋਂ ਪ੍ਰਕਾਸ਼ਿਤ ਹੈ ਫਿਰ ਤਾਂ ਵਸੂਰਾ ਕੋਈ ਨਹੀਂ, ਫਿਰ ਤਾਂ ਦੁੱਖ ਕੋਈ ਨਹੀਂ। ਜਿਹੜਾ ਗੁਰਪ੍ਰਸਾਦ ਤੋਂ ਨਹੀਂ ਪ੍ਰਕਾਸ਼ਿਆ, ਮਨੁੱਖ ਕਹਿੰਦਾ ਮੇਰੇ ਆਪਣੇ ਯਤਨਾਂ ਕਰਕੇ ਸੁੱਖ ਏ, ਫਿਰ ਤਾਂ ਦੁੱਖ ਜ਼ਰੂਰ ਆਏਗਾ। ਸੁੱਖ ਮੰਗਤ ਦੁੱਖ ਆ ਗਏ ਆਵੇ। ਜਦੋਂ ਗੁਰਪ੍ਰਸਾਦ ਤੋਂ ਪ੍ਰਕਾਸ਼ਿਆ ਸੁੱਖ ਮਿਲ ਗਿਆ, ਜਿਸ ਨੂੰ ਇਹ ਸੁੱਖ ਮਿਲ ਗਿਆ ਉਸਦਾ ਆਲਸ ਰੋਗ ਚਲਾ ਗਿਆ। ਸਤਿਗੁਰ ਦੀ ਬਾਣੀ ਨੇ ਕਿਹਾ ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀ। ਜਪੋ ਸਤਨਾਮ ਸ਼੍ਰੀ। ਉਹਨਾਂ ਦੇ ਆਲਸ ਦਾ ਰੋਗ ਚਲਾ ਗਿਆ। ਜਿਸ ਨੂੰ ਐਸਾ ਸੁੱਖ ਮਿਲਿਆ, ਆਤਮਕ ਸੁੱਖ ਮਿਲ ਗਿਆ, ਜਿਸ ਨੂੰ ਸੁੱਖ ਅੰਮ੍ਰਿਤ ਪ੍ਰਭ ਨਾਮ ਮਿਲ ਗਿਆ, ਇਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ। ਮੈਂ ਸਤਿਗੁਰ ਦੀ ਹਜ਼ੂਰੀ ਚ ਕਹਿ ਦਿਆਂ, ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਮੌਤ ਤੋਂ ਬਚਾ ਕੇ ਇਸ ਨੂੰ ਆਤਮਕ ਜੀਵਨ ਦਿੱਤਾ। ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਸਤਸੰਗਤ ਵਿੱਚ ਇਸ ਨੂੰ ਮੂਹੇ ਨੂੰ ਜੀਜਾ ਜਿਉਂਦਾ ਕੀਤਾ। ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਜੀਵਨ ਦੀ ਸੂਝ ਦਿੱਤੀ, ਜਿਸ ਨੇ ਆਤਮਕ ਮੌਤ ਤੋਂ ਬਚਣ ਦੀ ਜੁਗਤ ਦਿੱਤੀ। ਤਾਂ ਸਤਿਗੁਰੂ ਜੀ ਨੇ ਕਿਹਾ ਸਾਧ ਸੰਗਤ ਮਿਲ ਮੂਆ ਜੀਜੈ। ਜਪੋ ਸਤਨਾਮ ਸ਼੍ਰੀ। ਇੱਕ ਐਸਾ ਸੁੱਖ ਹੈ, ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿੱਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਪਰ ਜਿਨ੍ਹਾਂ ਨੇ ਇਸ ਆਤਮਕ ਸੁੱਖ ਦੀ ਬਜਾਏ ਸੁਖ ਅੰਮ੍ਰਿਤ ਪ੍ਰਭ ਨਾਮ ਦੀ ਬਜਾਏ ਸਿਰਫ ਉਹਨਾਂ ਸੁੱਖਾਂ ਨੂੰ ਸੁੱਖ ਮੰਨਿਆ ਜਿਨ੍ਹਾਂ ਦਾ ਸੰਬੰਧ ਸਰੀਰ ਨਾਲ ਸੀ, ਸਰੀਰ ਨੇ ਨਹੀਂ ਰਹਿਣਾ ਤੇ ਉਹ ਸੁੱਖਾਂ ਨੇ ਵੀ ਨਹੀਂ ਰਹਿਣਾ। ਜਦੋਂ ਸਤਨਾਮ ਸ਼੍ਰੀ। ਪਰ ਮਨੁੱਖ ਨੇ ਉਹਨਾਂ ਸੁੱਖਾਂ ਦੇ ਨਾਲ ਨਿਹੋ ਕਰਕੇ ਜਿਨ੍ਹਾਂ ਸੁੱਖਾਂ ਦਾ ਅੰਤ ਹੋ ਜਾਣਾ, ਇਸ ਮਨੁੱਖ ਨੇ ਉਹਨਾਂ ਸੁੱਖਾਂ ਦੇ ਨਾਲ ਪਿਆਰ ਪਾਇਆ ਜਿਨ੍ਹਾਂ ਸੁੱਖਾਂ ਨੇ ਬਿੰਸ ਜਾਣਾ, ਤੇ ਇਸ ਮਨੁੱਖ ਨੇ ਆਪਣੇ ਉਧਾਰ ਲਈ ਸਾਧਨ ਵੀ ਉਹ ਕੱਢੇ ਜਿਹੜੇ ਸਾਧਨ ਵੀ ਬਿੰਸ ਜਾਣ ਵਾਲੇ ਨੇ। ਸਤਨਾਮ ਸ਼੍ਰੀ ਵਾਹਿਗੁਰੂ।
आलसी मन ने वो साधन बना ले। कैसे साधन बना ले? आज आलसी मन कीता कराया पाठ मंगता है, आप ना करना पे। आज आलसी मन कीती कराई पूजा मंगता है, आप ना करनी पे। आज आलसी मन आप गुरु घर नहीं जाता, ते कहंदा है मैं घर बैठा रहूं, ते गुरु घर मेरे नाम दी अरदास हो जाए। जब सतनाम श्री वाहिगुरु। आज आलसी मन इस प्रकार हो गया, आप कुछ नहीं करना चाहता। आज इतने मंत्रां दे जापां दे मुल पे इस आलसी मन करके। पर आज तन श्री गुरु ग्रंथ साहिब जी दी पवित्र बाणी राही समझाउंदे ने, हे मन आलसिया, अपने मालिक रमे हुए राम परमेश्वर नूं याद कर। उस दे नाम दे बराबर होर कोई नहीं पहुंच सकदा, उस दे नाम दी बराबरी होर कोई नहीं कर सकदा। तौ ना पूजै हर कीर्त नामा, सारे जपो तौ ना पूजै हर कीर्त नामा। इस नाम दी बराबरी कोई नहीं कर सकदा, कोई होर यतन इस नाम दी बराबरी नहीं कर सकदा। अज किवें कह रहे ने प्यार सहित श्रवण करो जो

ਕੋਈ ਗਿਆ ਜੀ ਧਰਤੀ ਤੇ ਜਾ ਕੇ ਕਿਨਾਰੇ ਤੇ ਜਾ ਕੇ ਪਿੰਡ ਭਰਾਲ ਕੋਈ ਬਨਾਰਸ ਦੀ ਧਰਤੀ ਤੇ ਵਾਸਾ ਕਰ ਲਵੇ ਕੋਈ ਚਾਰੇ ਵੇਦ ਬੇਸ਼ੱਕ ਕੰਠ ਕਿਉਂ ਨਾ ਕਰ ਲਵੇ ਪਰ ਪਰਮਾਤਮਾ ਦੇ ਨਾਮ ਦੇ

ਕੋਈ ਹੋਰ ਅਪਰੋਚ ਲੱਭ ਕੇ, ਹੋਰ ਉਸਦਾ ਕੋਈ ਮਿੱਤਰ ਲੱਭ ਕੇ ਉਸ ਵੱਡੇ ਬੰਦੇ ਤੱਕ ਪਹੁੰਚ ਕਰੀਦੀ। ਵੱਡਾ ਬੰਦਾ ਕੀ ਕਹਿੰਦਾ, ਤੂੰ ਇਸ ਤਰ੍ਹਾਂ ਕਰੀ, ਮੇਰਾ ਨਾਮ ਲੈ ਦੀ, ਤੇਰਾ ਕੰਮ ਹੋ ਜਾਏਗਾ। ਇੰਨਾ ਕੰਮ ਕਰੀ, ਮੇਰਾ ਨਾਮ ਹੀ ਚੱਲਦਾ, ਮੇਰਾ ਨਾਮ ਲੈ ਦੀ, ਤੇਰਾ ਕੰਮ ਹੋ ਜਾਏਗਾ। ਪਰ ਖਿਆਲ ਕਰੋ, ਜੇ ਇੱਕ ਸੰਸਾਰ ਦੇ ਵਿੱਚ ਕਿਸੇ ਵੱਡੇ ਮਨੁੱਖ ਦਾ ਜਿਹੜਾ ਕੁਝ ਵੀ ਨਹੀਂ, ਜਿਹੜਾ ਕੁਝ ਮਨੁੱਖਾਂ ਤੇ ਸਿਰਫ ਹੁਕਮ ਕਰ ਸਕਦਾ, ਜਿਹੜਾ ਕੁਝ ਵੀ ਨਹੀਂ, ਜਿਸਦੇ ਕੋਲ ਕੁਝ ਹੋ ਸਕਦਾ ਕੁਝ ਮਨੁੱਖਾਂ ਨਾਲ ਜ਼ਿਆਦਾ ਸਾਧਨ ਹੋਣ, ਜੇ ਉਸਦਾ ਨਾਮ ਲੈ ਕੇ ਕੰਮ ਹੋ ਸਕਦੇ ਨੇ, ਜਿਹੜਾ ਫਿਰ ਵੱਡਿਆਂ ਤੋਂ ਵੱਡਾ ਸ਼ਹਿਨਸ਼ਾਹ ਹੈ, ਕਿ ਉਸਦਾ ਨਾਮ ਲੈ ਕੇ ਸਾਡੇ ਕੰਮ ਨਹੀਂ ਹੋ ਸਕਦੇ? ਜਪ ਸਤਨਾਮ ਸ਼੍ਰੀ, ਫਿਰ ਉਸਦਾ ਨਾਮ ਲੈ ਕੇ ਵੀ ਕੰਮ ਹੋ ਸਕਦੇ ਨੇ। ਨਾਮ ਲੈਣਾ, ਉਸਦੀ ਯਾਦ ਵਿੱਚ ਰਹਿਣਾ, ਉਸਦੇ ਨਾਮ ਨੂੰ ਵਿਸਾਰਨਾ ਨਾ, ਉਸਦੇ ਨਾਮ ਨੂੰ ਹਿਰਦੇ ਵਿੱਚ ਉਕਰ ਲੈਣਾ ਤੇ ਧਰਮ ਰਾਜ ਨੂੰ ਕਹਿ ਦੇਣਾ, ਜਿਸ ਨੇ ਤੈਨੂੰ ਬਿਠਾਇਆ ਮੈਂ ਉਸਦਾ ਬੰਦਾ, ਜਪੋ ਸਤਨਾਮ ਸ਼੍ਰੀ, ਫਿਰ ਤਾਂ ਧਰਮ ਰਾਜ ਦੇ ਵੀ ਅੜਿੱਕਾ ਨਹੀਂ ਲੱਗਣਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਜਦੋਂ ਧਰਮ ਰਾਜ ਨੂੰ ਵੀ ਪਤਾ ਲੱਗ ਗਿਆ ਨਾ, ਜਿਸ ਨੇ ਮੈਨੂੰ ਬਿਠਾਇਆ ਇਹ ਉਸ ਮਾਲਕ ਦਾ ਬੰਦਾ, ਉਸਦਾ ਨਾਮ ਲੈ ਰਿਹਾ, ਤੇ ਉਹ ਵੀ ਅਗੋਂ ਹੱਥ ਜੋੜ ਕੇ ਖੜਾ ਹੋ ਜਾਏਗਾ ਤੇ ਪਤਾ ਕੀ ਬੋਲੇਗਾ, ਹੋ ਸੇਵਕ ਠਾਕੁਰ ਅਵਨਾਸ਼ੀ, ਜੋ ਸਤਨਾਮ ਸ਼੍ਰੀ, ਮੈਂ ਤੁਹਾਡਾ ਸੇਵਕ, ਤੁਸੀਂ ਮੇਰੇ ਮਾਲਕ। ਇਸ ਕਰਕੇ ਕਹਿੰਦੇ ਨਾਮ

0: ਪਤਾ ਕਿਉਂ ਪੈਂਦੀ?
1: ਦੁੱਧ ਕਰਕੇ।
0: ਗਊ ਦਾ ਮੁੱਲ ਦੁੱਧ ਕਰਕੇ ਹੈ। ਜਿਹੜੀ ਗਊ ਦੁੱਧ ਦੇਣਾ ਬੰਦ ਕਰਦੇ, ਲੋਕੀ ਬਾਹਰ ਕੱਢ ਦਿੰਦੇ ਨੇ, ਗਊਸ਼ਾਲਾ ਵਿੱਚ ਤੱਕ ਖਾਂਦੀ ਹੈ। ਜੇ ਗਊ ਦੀ ਕੀਮਤ ਦੁੱਧ ਕਰਕੇ ਤੇ ਪੰਖੀ ਦੀ ਕੀਮਤ, ਪੰਛੀ ਦੀ ਕੀਮਤ ਪੰਖਾਂ ਕਰਕੇ। ਜੇ ਪੰਖ ਨਹੀਂ ਤੇ ਕੌਣ ਕਹੇਗਾ ਪੰਛੀ? ਜੇ ਧਰਤੀ ਵਿੱਚ ਜਲ ਨਹੀਂ ਤੇ ਉਪਜ ਨਹੀਂ, ਉਸ ਸੁਲਤਾਨ ਨੂੰ ਕੌਣ ਕਹੇਗਾ ਸੁਲਤਾਨ? ਜਿਸ ਸੁਲਤਾਨ ਨੂੰ ਕੋਈ ਸਲਾਮ ਬੁਲਾਉਣ ਵਾਲਾ ਨਹੀਂ, ਜੋ ਸਤਨਾਮ ਸ੍ਰੀ ਵਾਹਿਗੁਰੂ। ਕੌਣ ਕਹੇਗਾ ਸੁਲਤਾਨ ਜਿਸ ਨੂੰ

ਇੱਕ ਭਾਂਡੇ ਵਿੱਚ ਦੁੱਧ ਪਾ ਲੈਣਾ, ਇੱਕ ਭਾਂਡੇ ਵਿੱਚ ਪਾਣੀ। ਲੋਕੀ ਦੁੱਧ ਦੇ ਭਾਂਡੇ ਨੂੰ ਸੰਭਾਲ ਸੰਭਾਲ ਕੇ ਰੱਖਦੇ ਹਨ। ਇੱਕ ਡੱਬੀ ਵਿੱਚ ਚਾਂਦੀ ਹੋਵੇ, ਇੱਕ ਡੱਬੀ ਵਿੱਚ ਸੋਨਾ। ਲੋਕੀ ਸੋਨੇ ਦੀ ਡੰਬੀ ਦੀ ਕੀਮਤ ਜ਼ਿਆਦਾ ਪਾਉਂਦੇ ਨੇ, ਪਰ ਖਿਆਲ ਕਰਨਾ, ਕੋਈ ਡੱਬੀ ਚੋਂ ਸੋਨਾ ਕੱਢ ਕੇ ਬਾਹਰ ਰੱਖਦੇ, ਡੱਬੀ ਦੀ ਕੋਈ ਕੀਮਤ ਨਹੀਂ। ਕੋਈ ਭਾਂਡੇ ਵਿੱਚ ਦੁੱਧ ਕੱਢ ਕੇ ਬਾਹਰ ਰੱਖ ਦੇਵੇ, ਭਾਂਡੇ ਦੀ ਕੋਈ ਕੀਮਤ ਨਹੀਂ। ਜੇ ਡੱਬੀ ਦੀ ਕੀਮਤ ਹੈ ਤੇ ਸੋਨੇ ਕਰਕੇ, ਜੇ

ਗਿਣਕੇ ਕਿਸੇ ਦਾ ਤੋਲ ਕੇ ਭਾਈ, ਜਿਹੜਾ ਤੋਲਿਆ ਹੀ ਨਾ ਜਾ ਸਕੇ, ਜਿਹੜਾ ਮਾਪਿਆ ਹੀ ਨਾ ਜਾ ਸਕੇ, ਜਿਹੜਾ ਅਗਿਣਤੇ, ਉਹ ਤਾਂ ਫਿਰ ਅਮੁੱਲੋ ਅਮੁੱਲੇ, ਅਮੁੱਲ ਦਾ ਪਾਵੇ, ਅਮੋਲ ਦਾ ਪਾਵੇ, ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਜੋ ਸਤਨਾਮ ਸ਼੍ਰੀ, ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਉਹਨੂੰ ਕਹਿੰਦੇ ਨੇ ਅਮੁੱਲ, ਉਸ ਨੂੰ ਕਹਿੰਦੇ ਨੇ ਅਮੁੱਲੋ ਅਮੁੱਲ। ਸਿਰਫ ਅਮੁੱਲ ਹੀ ਨਹੀਂ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਤਿੰਨ ਸ਼ਬਦ ਸੁਣ ਚ ਆਉਂਦੇ ਨੇ, ਕੋਈ ਪੱਥਰ ਤੋਂ ਲੰਘ ਜਾਂਦਾ, ਪੱਥਰ ਦੇ ਗੀਟਿਆਂ ਤੋਂ ਲੰਘ ਜਾਂਦਾ ਤੇ ਕਹਿੰਦਾ ਇਹ ਬੇਮੁੱਲੇ ਨੇ, ਇਹਨਾਂ ਦੀ ਕੀ ਕੀਮਤ, ਕੁਝ ਵੀ ਨਹੀਂ, ਇਹ ਤਾਂ ਪੈਰਾਂ ਦੇ ਰੋੜ ਨੇ, ਇਹ ਬੇਮੁੱਲੇ ਨੇ। ਪਰ ਉਹਨਾਂ ਪੱਥਰਾਂ ਚੋਂ ਕੋਈ ਟੁਕੜੀ ਪਾਰਸ ਦੀ ਲੈ ਆਵੇ, ਦਿਖਾ ਦੇਵੇ, ਤੇ ਉਹ ਪਾਰਸ ਦੀ ਟੁਕੜੀ ਨਾਲ ਕੋਈ ਅੱਠ ਧਾਤਾਂ ਚੋਂ ਕੋਈ ਧਾਤ ਛੂ ਜਾਏ, ਸੋਨਾ ਬਣ ਜਾਏ, ਤੇ ਉਸ ਪੱਥਰ ਦੀ ਟੁਕੜੀ ਨੂੰ ਫਿਰ ਲੋਕੀ ਕੀ ਕਹਿੰਦੇ ਨੇ, ਬਹੁ ਮੁੱਲੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਦੇ ਤਾਂ ਪੱਥਰ ਦੇ ਰੋੜਿਆਂ ਨੂੰ ਕਹਿੰਦੇ ਸੀ ਬੇਮੁੱਲਾ, ਪਰ ਕਦੇ ਪੱਥਰ ਦੀ ਇੱਕ ਟੁਕੜੀ ਜੋ ਪਾਰਸ ਹੋ ਕੇ ਨਿਕਲੀ, ਜੋ ਪਰਖ ਹੋ ਕੇ ਨਿਕਲੀ, ਜੋ ਅੱਠ ਧਾਤਾਂ ਨੂੰ ਬਣਾਵੇ ਸੋਨਾ, ਉਹਨੂੰ ਕਹਿੰਦੇ ਨੇ ਬਹੁ ਮੁੱਲਾ ਕਹਿ ਦਿੱਤਾ। ਪਰ ਕਿਸੇ ਦੀ ਐਸੀ ਨਜ਼ਰ ਪਈ, ਜਦੋਂ ਉਸਨੇ ਵੇਖਿਆ ਇੱਕ ਪੱਥਰ ਦੀ ਟੁਕੜੀ ਨੂੰ ਇੱਕ ਧਾਤ ਨੂੰ ਸੋਨਾ ਬਣਾਉਂਦੇ ਆ, ਉਹ ਬੋਲਿਆ ਵਾਹ ਵਾਹ ਕਮਾਲ ਹੋ ਗਈ, ਉਹ ਜੇ ਪੱਥਰ ਬੇਬੋ ਮੁੱਲੇ ਹੋ ਸਕਦੇ ਨੇ ਬੇਮੁੱਲੇ ਤੋਂ, ਇਸ ਪੱਥਰ ਨੂੰ ਬਣਾਉਣ ਵਾਲਿਆ ਤੇਰਾ ਕਿਤਨਾ ਕੁ ਮੁੱਲ ਹੋਏਗਾ। ਜਬ ਸਤਨਾਮ ਸ਼੍ਰੀ ਵਾਹਿ, ਉਹਨੂੰ ਕਹਿੰਦੇ ਨੇ ਅਮੁੱਲੋ ਅਮੁੱਲ, ਆਖਿਆ ਨਾ ਜਾਏ। ਜਬ ਸਤਨਾਮ ਸ਼੍ਰੀ ਵਾਹਿ, ਜੇ ਪ੍ਰਮਾਤਮਾ ਅਮੋਲ ਏ, ਜੇ ਪ੍ਰਮਾਤਮਾ ਅਮੁੱਲੋ ਮੁੱਲੇ, ਤੇ ਉਸਦਾ ਨਾਮ ਵੀ ਅਮੋਲ ਏ। ਜਬ ਸਤਨਾਮ ਸ਼੍ਰੀ ਵਾਹਿ, ਜੇ ਪ੍ਰਮਾਤਮਾ ਨਿਰੰਜਨ ਏ, ਉਸਦਾ ਨਾਮ ਨਿਰੰਜਨ ਏ। ਜੇ ਪ੍ਰਮਾਤਮਾ ਨਿਰਭਉ ਏ, ਉਸਦਾ ਨਾਮ ਨਿਰਭਉ। ਜੇ ਪ੍ਰਮਾਤਮਾ ਨਿਰਵੈਰ, ਉਸਦਾ ਨਾਮ ਨਿਰਵੈਰ। ਜੇ ਪ੍ਰਮਾਤਮਾ ਅਜੋਨੀ, ਉਸਦਾ ਨਾਮ ਅਜੋਨੀ। ਉਹ ਜੇ ਪ੍ਰਮਾਤਮਾ ਅਮੋਲ ਏ, ਤੇ ਉਸਦਾ ਨਾਮ ਵੀ ਅਮੋਲ ਏ। ਜਬ ਸਤਨਾਮ ਸ਼੍ਰੀ, ਜੇ ਪ੍ਰਮਾਤਮਾ ਅਮੋਲ ਏ, ਉਸਦੀ ਕੋਈ ਕੀਮਤ ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ, ਇਹ ਮੇਰੇ ਸਾਈਂ, ਤੇਰਾ ਨਾਮ ਦੀ ਵੀ ਕੋਈ ਕੀਮਤ ਨਹੀਂ ਦੇ ਸਕਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਅਮਾਪ ਏ, ਅਤੋਲ ਏ, ਅਗਣਤ ਏ। ਜਪੋ ਸਤਨਾਮ ਸ਼੍ਰੀ, ਅਗਾਮੇ ਅਲੱਗ।

ਭਗਤਾਂ ਦਾ ਜੀਵਨ ਏ, ਇਹ ਭਗਤਾਂ ਦੀ ਟੇਕ ਏ ਨਾਮ ਅਮੋਲਾ। ਭਗਤਾਂ ਦਾ ਦਾਨ ਏ ਗੁਣਾਂ ਦੀ ਖੁਸ਼ਬੋ ਵੰਡਣਾ, ਇਹ ਭਗਤਾਂ ਦਾ ਦਾਨ ਏ। ਤੇ ਭਗਤ ਆਪਣੀ ਆਤਮਾ ਤੇ ਆਪਣੀ ਮਤ ਤੇ ਮਨ ਨੂੰ ਨਿਰਮਲ ਰੱਖਦੇ ਨੇ, ਭਗਤਾਂ ਦਾ ਇਸ਼ਨਾਨ ਏ। ਜਪ ਸਤਨਾਮ ਸ੍ਰੀ ਵਾਹਿਗੁਰੂ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਦੀ ਟੇਕ ਨਾਮ ਏ, ਗੁਰਮੁਖ ਪ੍ਰਭੂ ਦੇ ਗੁਣਾਂ ਦੀ ਖੁਸ਼ਬੋ ਵੰਡਦਾ ਏ ਦਾਨ ਏ। ਗੁਰਮੁਖ ਆਪਣੀ ਮਨ ਨੂੰ ਤੇ ਮਤ ਨੂੰ ਨਿਰਮਲ ਰੱਖਦਾ ਏ ਇਸ਼ਨਾਨ ਏ। ਜਪ ਸਤਨਾਮ ਸ੍ਰੀ ਗੁਰਮੁਖ ਜਾਣਦੇ ਨੇ ਸੂਈ ਨਾਲ ਨਹੀਂ ਜਾ ਸਕਦੀ, ਜੇ ਜਾ ਸਕਦਾ ਤਾਂ ਸਿਰਫ ਨਾਮ ਅਮੋਲਾ। ਉਹ ਕਿਵੇਂ, ਕਈ ਪੁੱਛਦੇ ਨੇ ਕਿਵੇਂ, ਨਾਲੇ ਕਹਿੰਦੇ ਨੇ ਸੂਈ ਨਾਲ ਨਹੀਂ ਜਾ ਸਕਦੀ, ਫਿਰ ਨਾਮ ਅਮੋਲਾ ਕਿਵੇਂ ਨਾਲ ਜਾਏਗਾ। ਨਾਲੇ ਕਹਿੰਦੇ ਨੇ ਕੋਈ ਵਸਤੂ ਜਾ ਨਹੀਂ ਸਕਦੀ, ਫਿਰ ਨਾਮ ਅਮੋਲਾ ਕਿਵੇਂ ਜਾਏਗਾ। ਇਹ ਸਵਾਲ ਕਰਦੇ ਨੇ ਗੁਰਮੁਖ ਪਿਆਰੇ। ਕਦੇ ਵਿਚਾਰ ਕਰਨਾ, ਸੰਸਾਰ ਦੇ ਤਬਾਦਲੇ ਹੁੰਦੇ ਨੇ, ਜੋ ਸੰਸਾਰ ਦੇ ਤਬਾਦਲਿਆਂ ਵਿੱਚ ਜਦੋਂ ਹਿੰਦੁਸਤਾਨ ਤੇ

ਕੈਂਸਰ ਸੀ ਉਸਦੀ ਪ੍ਰੋਫੈਸਰੀ ਨੂੰ ਕੋਈ ਨਹੀਂ ਖੋ ਸਕਿਆ। ਜੇ ਅਗਰ ਕੋਈ ਆਪਣੇ ਸਰੀਰ ਨੂੰ ਬਚਾ ਕੇ ਆ ਗਿਆ ਡਾਕਟਰ ਦੀ ਡਾਕਟਰੀ ਨੂੰ ਕੋਈ ਨਹੀਂ ਖੋ ਸਕਿਆ। ਜੇ ਅਗਰ ਕੋਈ ਇੰਜੀਨੀਅਰ ਆਪਣੇ ਸਰੀਰ ਨੂੰ ਬਚਾ ਕੇ ਆ ਗਿਆ ਉਸਦੀ ਇੰਜੀਨੀਅਰ ਦੀ ਯੋਗਤਾ ਨੂੰ ਕੋਈ ਨਹੀਂ ਖੋ ਸਕਿਆ। ਜੇ ਸੰਸਾਰ ਦੇ ਤਬਾਦਲਿਆਂ ਵਿੱਚ ਜੇ ਕੋਈ ਆਪਣੇ ਸਰੀਰ ਨੂੰ ਬਚਾ ਕੇ ਡਾਕਟਰ ਆ ਜਾਏ ਤੇ ਡਾਕਟਰੀ ਕਾਇਮ ਰਹਿੰਦੀ ਹੈ, ਪ੍ਰੋਫੈਸਰ ਦੀ ਪ੍ਰੋਫੈਸਰੀ ਕਾਇਮ

ਜਾਏਗਾ ਜੇ ਤੂੰ ਆਪਣੀ ਆਤਮਾ ਨੂੰ ਗੁਰੂ ਸ਼ਬਦ ਦੇ ਆਸਰੇ ਬਚਾ ਕੇ ਲੈ ਗਿਆ। ਗੁਰੂ ਸ਼ਬਦ ਦਾ ਰੰਗ ਆਤਮਾ ਤੇ ਚੜਿਆ ਹੋਇਆ ਤੇਰੇ ਨਾਲ ਜਾਏਗਾ। ਸਤਨਾਮ ਸ਼੍ਰੀ ਪਰ ਗੁਰੂ ਸ਼ਬਦ ਦੇ ਆਸਰੇ, ਗੁਰੂ ਸ਼ਬਦ ਦੀ ਕਮਾਈ, ਗੁਰੂ ਸ਼ਬਦ ਦਾ ਰੰਗ ਕਿਹੜਾ? ਗੁਰੂ ਸ਼ਬਦ ਦਾ ਰੰਗ ਕਿਹੜਾ? ਨਾਮ ਅਮੋਲਾ ਗੁਰੂ ਸਤਨਾਮ ਸ਼੍ਰੀ। ਬਿਨ ਸ਼ਬਦ ਹੈ ਨਾਮ ਨਾ ਪਾਵੇ ਕੋਈ। ਆ ਗੁਰਬਾਣੀ ਜਬ ਸਤਨਾਮ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਦਾ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਰੰਗ ਜਬ ਸਤਨਾਮ ਸ਼੍ਰੀ। ਅੱਜ ਸਤਿਗੁਰ ਕਹਿ ਰਹੇ ਨੇ ਕੈਸਾ ਨਾਮ ਅਮੋਲਾ ਹੈ। ਇਸ ਨਾਮ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ। ਇਸ ਨਾਮ ਦੇ ਬਰਾਬਰ ਕੋਈ ਯੱਗ, ਕੋਈ ਸਾਧਨਾ ਹੋਰ ਨਹੀਂ ਪਹੁੰਚ ਸਕਦੀ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਕੋਟ ਮਦਨ ਕੀਨੋ ਇਸ਼ਨਾਨ, ਲੱਖ ਅਰਬ ਖਰਬ ਦੀਨੋ ਦਾਨ, ਜਾ ਮਨ ਵਸਿਓ ਹਰ ਕੋ ਨਾਮ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਨਹੀਂ ਪਹੁੰਚਦਾ।

ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਵੋ ਜਤਨਾ ਪੁਨ ਦਾਨ ਹੋ ਮੈਂ ਬੋ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਿਰ ਥੀਵੈ ਅਗਨ ਮਾਹੇ ਹੋਮਤ ਪੁਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੈ ਤੋ ਪੀ ਹੋ ਮੈਂ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਵੋ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੈ ਬੋਧੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਏਕ ਅਨੇਕ ਅਗਨ ਨਹੀਂ ਬੂਝੈ ਕੋਟ ਪਾਵ ਦਰਗੈ ਨਹੀਂ ਸੀਜੈ ਛੂਟਸ ਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋ ਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਦਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ ਦਿਸਟੇ ਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਓ ਨਿਥਾਵੇ ਕੋ ਨਾਉ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਫਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਦਸਨ ਬਖਾਨ।

ਇੱਕ ਹੈ ਦੁਨਿਆਵੀ ਗੁਣ ਤੋਂ ਘਰ ਦੀ ਰੋਟੀ ਚਲਾਣੀ, ਇੱਕ ਘਰ ਦੀ ਰੋਟੀ ਵੀ ਚਲਾਉਣੀ, ਉਸ ਗੁਣ ਨੂੰ ਭਲੇ ਲਈ ਵੀ ਵਰਤਣਾ। ਦੁਨਿਆਵੀ ਗੁਣ ਚ ਇਹ ਤੁਹਾਨੂੰ ਦੋ ਜਾਂ ਤਿੰਨ ਤਰ੍ਹਾਂ ਦੇ ਬੰਦੇ ਲੱਭਣਗੇ, ਤੀਜੇ ਬਹੁਤ ਘੱਟ ਲੱਭਣਗੇ। ਪਹਿਲੇ ਆਮ ਲੱਭਣਗੇ ਦੁਨਿਆਵੀ ਗੁਣ ਚੋਂ ਘਰ ਦੀ ਰੋਟੀ ਚਲਾਉਣ ਵਾਲੇ, ਦੂਜੇ ਅਸੀਂ ਬਣਨਾ। ਦੁਨਿਆਵੀ ਗੁਣ ਚੋਂ ਘਰ ਦੀ ਰੋਟੀ ਵੀ ਚੱਲੇ, ਉਹ ਗੁਣ ਨਾਲ ਦੂਜੇ ਨੂੰ ਵੀ ਵੰਡਿਆ ਜਾਵੇ। ਤੇ ਤੀਸਰਾ ਕੋਈ ਕੋਈ ਹੈ ਦੁਨਿਆਵੀ ਗੁਣ ਚੋਂ ਵੀ ਘਰ ਦੀ ਰੋਟੀ ਨਹੀਂ ਚਲਾਉਂਦਾ, ਭਲੇ ਲਈ ਵੰਡਦਾ। ਪਹਿਲਾਂ ਦੁਨਿਆਵੀ ਗੁਣ ਨੂੰ ਕੇਵਲ ਘਰ ਦੀ ਰੋਟੀ ਕਰ, ਦੂਸਰਾ ਘਰ ਦੀ ਰੋਟੀ ਵੀ ਚਲਾਉਂਦਾ, ਉਸ ਗੁਣ ਨੂੰ ਵੰਡਦਾ ਵੀ। ਮੈਂ ਨਾਂ ਨਹੀਂ ਲੈਣਾ, ਗੱਲ ਤੁਹਾਡੇ ਸਮਝ ਆ ਜੇ, ਕੱਲ ਨੂੰ ਸੜਕ ਦੇ ਸਕੋ ਆਪਣੇ ਪੁੱਤਰਾਂ ਨੂੰ, ਬੱਚਿਆਂ ਨੂੰ, ਆਪਣੇ ਆਪ ਨੂੰ। ਸਾਡੇ ਅੰਮ੍ਰਿਤਸਰ ਵਿੱਚ ਇੱਕ ਅੱਖਾਂ ਦਾ ਡਾਕਟਰ ਹੈ, 10 ਵਜੇ ਕਿੰਨੇ ਖੋਲਦਾ, ਦੁਪਹਿਰੀ 2 ਵਜੇ ਬੰਦ ਕਰਦਾ, ਅੱਖਾਂ ਦਾ ਡਾਕਟਰ। 50 ਰੁਪਈਏ ਫੀਸ ਲੈਂਦਾ ਦੇਖਣ ਦੀ, ਧਿਆਨ ਦੇਣਾ। ਅੱਖਾਂ ਕਿਸੇ ਦੀਆਂ ਰਾਜੀ ਕਰਨੀਆਂ, ਮਿਹਨਤ ਲਾ ਕੇ ਪੜ੍ਹਾਈ ਕੀਤੀ, ਗੁਣ ਲਿਆ, ਗੁਣ ਹੈ ਨਾ ਦੁਨਿਆਵੀ। 10 ਵਜੇ ਕਲੀਨਿਕ ਖੋਲੀ, 2 ਵਜੇ ਬੰਦ ਕੀਤੀ, 50 ਰੁਪਏ ਫੀਸ ਲਈ, ਰੋਟੀ ਲਈ। ਮੈਨੂੰ ਇੰਨੀ ਖੁਸ਼ੀ ਹੋਈ ਉਹਨੂੰ ਮਿਲ ਕੇ। ਉਹਨੇ ਇੱਕ ਹੋਰ ਇਲਾਕੇ ਵਿੱਚ ਇੱਕ ਹੋਰ ਕਲੀਨਿਕ ਰੱਖੀ ਹੈ, ਜਿਹੜੀ 5 ਤੋਂ 8 ਵਜੇ ਤੱਕ ਰਾਤੀ ਖੋਲ੍ਹਦਾ, ਸ਼ਾਮ ਨੂੰ। ਉੱਥੇ ਕੋਈ ਫੀਸ ਨਹੀਂ, ਧਿਆਨ ਦੇ। ਹੁਣ ਗੁਣ ਦੁਨਿਆਵੀ ਹੈ, ਸਵੇਰ ਨੂੰ ਰੋਟੀ ਲਈ ਵਰਤਿਆ ਜਾ ਰਿਹਾ, ਰਾਤ ਨੂੰ ਭਲੇ ਲਈ। ਗੱਜ ਗਿਆ ਸਤਨਾ, ਤੁਸੀਂ ਕੀ ਕਹੋਗੇ? ਉਸ ਡਾਕਟਰ ਦੇ ਉੱਤੇ ਗੁਰੂ ਨਾਨਕ ਕਿੰਨਾ ਪ੍ਰਸੰਨ ਹੋਏਗਾ। ਕੀ ਇਹ ਨਿਰਦੈ ਨੂੰ ਪਾਲਣਾ ਨਹੀਂ? ਆਪਣੇ ਗੁਣ ਨੂੰ ਦੂਜੇ ਦੇ ਭਲੇ ਲਈ ਅਰਪਣ ਕਰਨਾ, ਪਰਮੇਸ਼ਰ ਵੱਲੋਂ ਦਿੱਤੇ ਹੋਏ ਗੁਣ ਨੂੰ ਦੂਜੇ ਦੇ ਭਲੇ ਲਈ ਅਰਪਣ ਕਰਨਾ, ਬਜਾਏ ਇੱਕ ਪਰਮੇਸ਼ਰ ਵੱਲੋਂ ਦਿੱਤੇ ਗੁਣ ਨੂੰ ਰੋਟੀ ਤੱਕ ਸੀਮਤ ਰੱਖਣਾ। ਔਰ ਕਮਾਲ ਦੀ ਗੱਲ ਜੇ, ਜਿੱਥੇ ਸਵੇਰੇ ਵੇਖਦਾ ਉੱਥੇ ਵੀ ਰਸ਼ ਹੈ, ਜਿੱਥੇ ਸ਼ਾਮੀ ਵੇਖਦਾ ਉੱਥੇ ਵੀ ਰਸ਼। ਜਿਹਦੀ ਨਹੀਂ ਸਮਰੱਥਾ ਸ਼ਾਮ ਨੂੰ ਖਾਓ, ਹੈਗੀ ਸਮਰੱਥਾ ਸਵੇਰ ਨੂੰ। ਥੋੜੀ ਮਿੱਤਰਤਾ ਸੀ, ਨੇੜਤਾ ਸੀ, ਮੈਂ ਲਾੜ ਚ ਪੁੱਛ ਲਿਆ, ਮੈਂ ਕਿਹਾ ਕਿ ਗੱਲ ਦੱਸੋ। ਮੈਂ ਕਿਹਾ ਜਿੱਥੇ 50 ਰੁਪਏ ਫੀਸ ਲੈਂਦੇ ਹੋ, ਜਿੱਥੇ ਫ੍ਰੀ ਵੇਖਦੇ ਹੋ, ਮਸ਼ੀਨਰੀ ਇੱਕੋ ਜਿਹੀ ਲਾਈ ਹੈ। ਜੋ ਉੱਥੇ ਮਸ਼ੀਨਾਂ ਨੇ ਅੱਖਾਂ ਟੈਸਟ ਕਰਨ ਲਈਆਂ, ਜਿੱਥੇ ਫ੍ਰੀ ਉੱਥੇ ਵੀ ਹੋਈ ਨੇ। ਕਹਿਣ ਲੱਗੇ ਜਿੱਥੇ ਫ੍ਰੀ ਵੇਖਦਾ ਉੱਥੇ 2 ਕੁ ਮਸ਼ੀਨਾਂ ਘੱਟ ਨੇ, ਕਹਿੰਦੇ। ਮੈਂ ਕਿਹਾ ਜਿਹੜਾ ਮਰੀਜ਼ ਉਸ ਮਸ਼ੀਨ ਦੁਆਰਾ ਉਸ ਯੋਗ ਹੋਵੇ ਵੀ ਉੱਥੇ ਉਹਨੂੰ ਚੈੱਕ ਕਰਨਾ, ਫਿਰ ਉਹਨੂੰ ਫਿਰ ਸਵੇਰ ਦੀ ਕਲੀਨਿਕ ਤੇ ਸੱਦਿਓ, ਉੱਥੇ ਫਿਰ ਮਾਇਆ ਲੈਣੀ। ਕਹਿੰਦੇ ਨਹੀਂ, ਜਿਹੜੀਆਂ ਮਸ਼ੀਨਾਂ ਸ਼ਾਮ ਵੇਲੇ ਦੀਆਂ ਫ੍ਰੀ ਵੇਖਣ ਚ ਘੱਟ ਨੇ, ਅਗਰ ਕੋਈ ਮਰੀਜ਼ ਉਸ ਮਸ਼ੀਨ ਵਾਲਾ ਹੋਵੇ ਉਹਨੂੰ ਇੱਕ ਚਿੱਟ ਦੇ ਦੇਣਾ ਕਿ ਸਵੇਰੇ ਉਸ ਕਲੀਨਿਕ ਤੇ ਆ ਜਾਣੀ, ਉਹ ਚਿੱਟ ਦੀ ਫਿਰ ਮਾਇਆ ਨਹੀਂ ਲਈ ਜਾਣੀ।

0: ਧਿਆਨ ਦੇਣਾ, ਇੱਕ ਹੋਰ ਸੋ ਆਪਣੇ, ਨਹੀਂ ਤੇ ਕਈ ਲੋਕ ਆਪਣੇ ਗੁਰਨ ਨੂੰ ਜਦੋਂ ਭਲੇ ਲਈ ਵਰਤਦੇ ਨੇ ਨਾ, ਉਦੋਂ ਫਿਰ ਥੋੜਾ ਜਿਹਾ ਸਾਧ ਸੰਗਤ ਵਿੱਚ ਘਟੀਆਪਨ ਆ ਜਾਂਦਾ ਹੈ। ਅਸਲੀ ਮਜ਼ਾ ਉਦੋਂ ਹੈ ਕਿ ਜਦੋਂ ਗੁਣ ਨੂੰ ਭਲੇ ਲਈ ਵੀ ਵਰਤਿਆ ਜਾਵੇ ਤੇ ਉਸੇ ਤਰ੍ਹਾਂ ਹੀ ਕਾਰਵਾਈ ਹੋਵੇ। ਸਤਿ
1: ਸਤਨਾਮ।
0: ਅਸਲੀ ਮਜ਼ਾ ਉਦੋਂ ਹੈ ਕਿ ਜਦੋਂ ਗੁਣ ਨੂੰ ਭਲੇ ਲਈ ਵੀ ਵਰਤਿਆ ਜਾਵੇ ਤੇ ਉਸੇ ਤਰ੍ਹਾਂ ਹੀ ਕਾਰਵਾਈ ਹੋਵੇ। ਸਤਿ
1: ਸਤਨਾਮ।
0: ਸਾਡੀ ਸੰਗਤ ਚ ਇੱਕ ਮੁੰਡਾ ਸੀ, ਉਹਨੂੰ ਤਬਲਾ ਆਉਂਦਾ ਸੀ। ਮੈਂ ਕਿਹਾ ਸਿਖਾਇਆ ਕਰ ਅੱਗੋਂ ਅੱਗੋਂ ਦੂਜਿਆਂ ਨੂੰ ਸਿਖਾਇਆ ਕਰ। ਗੁਣ ਤੈਨੂੰ ਦਿੱਤਾ ਰੱਬ ਨੇ, ਹਰ ਕੋਈ ਪੁਜਾ ਲਏਗਾ ਨਹੀਂ, ਜਿਹਨੂੰ ਗੁਣ ਦਿੱਤਾ ਹੋਵੇ ਪਰਮੇਸ਼ਰ ਇਹਨੂੰ ਵੰਡ। ਹਫ਼ਤੇ ਦੋ ਦਿਨ ਰੱਖ, ਇੰਨੇ ਤੋਂ ਇੰਨੇ ਵਜੇ ਤੱਕ ਭਲਾਈ ਕੇਂਦਰ ਜਾਂ ਕੋਈ ਜਗ੍ਹਾ ਸਿਖਾਉਣਾ। ਉਹ ਔਖਾ ਸੌਖਾ ਹੋ ਗਿਆ, ਉਹਨੇ ਮੰਨ ਲਿਆ ਜੀ, ਠੀਕ ਹੈ ਜੀ ਮੈਂ ਸਿਖਾਇਆ ਕਰਾਂ। ਹੈਂਜੀ, ਹੁਣ ਜਿਹੜੇ ਦਿਨ ਰੱਖੇ ਨਾ ਉੱਥੇ, ਕਦੀ ਆਉਣਾ ਤੇ ਕਦੀ ਨਾ ਆਉਣਾ। ਹੱਕ ਸਤਨਾਮ। ਮੈਂ ਕਿਹਾ ਸਿੱਖਣ ਵਾਲੇ ਕਹਿੰਦੇ ਕਦੀ ਆਉਣਾ ਕਦੀ ਨਹੀਂ ਆਉਂਦਾ। ਕਹਿੰਦਾ ਮੈਂ ਕਿਹੜਾ ਕੋਈ ਪੈਸੇ ਲੈ ਕੇ ਸਿਖਾਉਣਾ। ਹੱਕ ਸਤਨਾਮ। ਆ ਜ਼ਰੂਰ ਪਰਹੇਜ਼ ਦਾ ਧਿਆਨ ਰੱਖੋ ਕਿ ਜਦੋਂ ਆਪਣੇ ਗੁਣ ਨੂੰ ਕਿਸੇ ਦੇ ਭਲੇ ਲਈ ਫਰੀ ਵੀ ਵੰਡਣਾ, ਉਦੋਂ ਵੀ ਸਾਵਧਾਨਤਾ ਦਾ ਇੰਝ ਹੀ ਧਿਆਨ ਰੱਖਣਾ। ਇਹ ਮੇਰੀ ਡਿਊਟੀ, ਇਹ ਮੇਰੀ ਜ਼ਿੰਮੇਵਾਰੀ ਹੈ। ਮੈਨੂੰ ਉੱਥੇ ਡੀਲਦੇ ਹੋਣਗੇ, ਕਿਉਂਕਿ ਇਹ ਇੱਕ ਕਮੀ ਆ ਜਾਂਦੀ ਜਦੋਂ ਦੁਨਿਆਵੀ ਗੁਣ ਨੂੰ ਕਿਸੇ ਦੇ ਭਲੇ ਲਈ ਵੰਡੋ, ਉਹਦੇ ਚ ਨਿਸ਼ਕਾਮਤਾ ਹੁੰਦੀ। ਨਿਸ਼ਕਾਮਤਾ ਹੋਵੇ ਤੇ ਫਿਰ ਮੈਂ ਕਿਹੜਾ ਕੋਈ ਲੈਣਾ ਵਿੱਚ, ਦੂਜੇ ਬਣੇਗਾ ਨਾ। ਉਦੋਂ ਵੀ ਭੈ ਹੋਵੇ, ਮੈਂ ਡਾਕਟਰ ਦੀ ਇਹ ਗੱਲ ਸੁਣ ਕੇ ਰਾਣਾ ਹੋ ਗਿਆ। ਉੱਥੇ ਜਿਹੜੀ ਨਈ ਮਸ਼ੀਨਰੀ ਅਜੇ ਮੈਂ ਲਵਾਈ ਮਜਬੂਰੀ, ਬਸ ਉਹਦਾ ਕੋਈ ਮਰੀਜ਼ ਹੋਵੇ ਉਹਨੂੰ ਚਿੱਟ ਲਿਖਦਾ ਵੀ ਸਵੇਰੇ ਉਹਦਾ ਉੱਥੇ ਇਲਾਜ, ਉਸੇ ਤਰ੍ਹਾਂ ਫਰੀ ਹੋਏਗਾ ਕਿ ਮੇਰੇ ਫਰੀ ਵਿੱਚ ਵੀ ਕੋਈ ਕਮੀ ਨਾ ਰਹਿ
1: ਜਾਏ।
0: ਇਹ ਵੀ ਨਿਰਧਨ ਨੂੰ ਪਾਲਣਾ, ਆਪਣੇ ਕਿਸੇ ਦੁਨਿਆਵੀ ਗੁਣ ਨੂੰ ਦੂਜੇ ਦੇ ਸਤਸੰਗ ਭਲੇ ਲਈ, ਇਹਦੇ ਚ ਮਾਇਆ ਨਹੀਂ ਲੱਗਦੀ, ਸਮਾਂ ਜ਼ਰੂਰ ਦੇਣਾ ਪੈਂਦਾ। ਇਹ ਵੀ ਨਿਰਧਨ ਨੂੰ ਪਾਲਣਾ। ਅੱਜ ਜ਼ਰੂਰ ਇਹ ਖਜ਼ਾਨਾ ਲੈ ਕੇ ਜਾਇਓ, ਅਗਰ ਅੰਦਰੋਂ ਚਾਹ ਚੜ ਜੇ ਚੜ ਜੇ। ਮੈਂ ਕਹਿੰਦਾ ਸਮਝ ਲੈਣਾ ਗੁਰੂ ਨਾਨਕ ਦੀ ਮਿਹਰ ਹੋ ਗਈ ਏ, ਤੁਹਾਡੀ ਆਤਮਾ ਬਲਵਾਨ ਹੋ ਗਈ ਏ, ਦੇਣ ਦੀ ਦੇਣ ਦੇ ਉੱਤੇ ਖੁਸ਼ੀ ਆਉਣ ਲੱਗ ਪਈ। ਜੇ ਲੈਣ ਤੇ ਖੁਸ਼ੀਆਂ ਆਉਣ ਤੇ ਸਮਝੋ ਜੇ ਮਨ ਬਲਵਾਨ ਏ, ਦੇਣ ਤੇ ਖੁਸ਼ੀਆਂ ਆਉਣ ਸਮਝੋ ਆਤਮਾ ਚੜ੍ਹਦੀ ਕਲਾ ਜਾ ਰਹੀ। ਅਜਿਹੀਆਂ ਬੀਬੀਆਂ ਕੀਰਤਨ ਸਿੱਖੀਆਂ ਓ ਇਸ ਗੁਣ ਨੂੰ ਅਗਾਂਹ ਵੰਡਣਾ। ਕਿਸੇ ਕੋਲ ਗੁਰਬਾਣੀ ਕੰਠ ਇਹ ਗੁਣ ਵੰਡਣਾ, ਗੁਰਬਾਣੀ ਸ਼ੁੱਧ ਇਹ ਗੁਣ ਵੰਡਣਾ। ਇਹ ਵੀ ਨਿਰਧਨ ਨੂੰ ਪਾਲਣਾ, ਆਪਣੇ ਗੁਣਾਂ ਨੂੰ ਆਪਣੇ ਤੱਕ ਸੀਮਤ ਨਾ ਰੱਖਣਾ, ਦੂਜੇ ਨੂੰ ਵੰਡਣਾ। ਇੱਕ ਤੇ ਵੱਧਦਾ, ਇੱਕ ਆਤਮਾ ਨੂੰ ਖੁਸ਼ੀ ਹੁੰਦੀ ਏ ਕੁਝ ਦੇਖ। ਜਿਹੜੇ ਕੋਈ ਸੂਝਵਾਨ ਬੈਠੇ ਹੋਣ, ਦਾਸ ਪਹਿਲਾ ਸ਼ਬਦ ਜਿਹੜਾ ਲੈਂਦਾ ਨਾ ਉਹ ਉਸ ਗੁਣ ਦੇ ਹਿਸਾਬ ਨਾਲ। ਪਿਛਲੀ ਵਾਰੀ ਰਸਨਾ ਦਾ ਸੀ ਤੇ ਸ਼ਬਦ ਲਿਆ ਸੀ ਨਿਰਮਲ ਰਸਨਾ ਅੰਮ੍ਰਿਤ। ਅੱਜ ਜਿਹੜਾ ਨਾ ਜੀ ਗੁਣ ਅਰਪਣ ਕਰਨ ਦੀ ਤੇ ਸ਼ਬਦ ਲਿਆ ਸਭ ਗੁਣ ਤੇਰੇ ਮੈਂ। ਆ ਸਿੱਖ ਦਾ ਸੁਭਾਅ ਹੋਵੇ, ਜੇ ਗੁਣ ਮਿਲੇ ਵੀ ਨੇ ਤੇ ਤੇਰੇ ਹੀ ਨੇ। ਅੱਖ ਸਤਨਾ। ਇਹਨੂੰ ਲਾ ਲਾ ਗਰੀਬ ਨਵਾਜ ਲਿਖੇ ਲਈ। ਆਓ ਥੋੜਾ ਜਿਹਾ ਹੋਰ ਅੱਗੇ ਮਹਾਰਾਜ ਜੀ ਸੇਵਾ ਲਿਜਾਣ, ਇੱਕ ਵਾਰੀ ਇਹ ਪੰਕਤੀਆਂ

ਅਰਦਾਸ ਕਰਿਓ ਇਹੋ ਜਿਹਾ ਇਨਕਲਾਬ ਲੈ ਆਓ ਪਿਆਰਿਓ ਕਲ ਯੁਗ ਚ ਸਤ ਯੁਗ ਆ ਜਾਏ ਤੁਹਾਡੇ ਨਿੱਕੇ ਨਿੱਕੇ ਉਦਮ ਨਾਲ ਹੀ ਇਹ ਹੋਏਗਾ। ਇੱਕ ਬੀਬੀ ਇਹ ਸੋਚ ਲਵੇ ਮੈਂ ਘੱਟ ਤੋਂ ਘੱਟ ਆਂਢ ਗੁਆਂਢ ਦੇ ਪੰਜ ਬੱਚਿਆਂ ਨੂੰ ਜਪਜੀ ਸਾਹਿਬ ਕੰਠ ਕਰਾਉਣੀ ਹੈ, ਵੇਖੋ ਸਿੱਖੀ ਕਿੱਥੇ ਜਾਂਦੀ ਹੈ। ਆਪਣੇ ਗੁਣਾਂ ਨੂੰ ਵੰਡਣਾ ਵੰਡਣਾ ਵੰਡਣਾ। ਜੇ ਕੀਰਤਨ ਦਾ ਗੁਣ ਹੈ ਤੇ ਵੀ ਵੰਡਣਾ, ਜੋੜੀ ਦਾ ਗੁਣ ਹੈ ਵੰਡਣਾ, ਬਾਣੀ ਕੰਠ ਦਾ ਗੁਣ ਹੈ ਵੰਡਣਾ, ਬਾਣੀ ਸ਼ੁੱਧ ਦਾ ਗੁਣ ਹੈ ਇਹਨੂੰ ਵੰਡਣਾ, ਔਰ ਵੰਡ ਕੇ ਖੁਸ਼ੀ ਹੋਵੇ। ਸਮਝ ਲਓ ਕਿਰਪਾ ਹੋ ਰਹੀ ਗੁਰੂ ਦੀ, ਸਮਝ ਲਓ ਮਿਹਰ ਹੋ ਰਹੀ ਗੁਰੂ ਦੀ, ਬਖਸ਼ਿਸ਼ ਹੋ ਰਹੀ ਹੈ। ਥੋੜੇ ਦਿਨ ਹੋਏ ਕਿਨ ਜਿਨੀਅਰ ਮਿਲਿਆ ਤੇ ਮੈਨੂੰ ਕਹਿਣ ਲੱਗਾ ਇੱਕ ਬੇਨਤੀ ਹੈ, ਕਹਿੰਦੇ ਕੋਈ ਗੁਰਮੁਖ ਗੁਰਸਿੱਖ ਹੋਵੇ ਉਹਨੇ ਕੋਈ ਆਪਣੇ ਮਕਾਨ ਬਣਾਉਣਾ ਹੋਵੇ ਤੇ ਮੈਂ ਫ੍ਰੀ ਸੇਵਾ ਕਰਾਂਗਾ, ਮੇਰੀ ਡਿਊਟੀ ਜ਼ਰੂਰ ਲਾ ਦੇਣੀ। ਗੁਣ ਇਹਨਾਂ ਨੇ ਜਿਨੀਅਰ, ਮੈਂ ਕਿਹਾ ਖੁਸ਼ੀ ਦੀ ਗੱਲ ਏ ਤੁਹਾਡੀ ਆਤਮਾ ਜਿਹੜੀ ਨਾ ਕਿਸੇ ਲਈ ਕੁਝ ਕਰਨ ਲਈ ਤਤਪਰ ਹੋ ਰਹੀ ਹੈ, ਕਿਉਂ ਆਤਮਾ ਦਾ ਸੁਭਾਅ ਹੈ ਦੇਣਾ ਦੇਣਾ। ਗੁਰੂ ਤੁਹਾਡੇ ਤੇ ਕਿਰਪਾ ਕਰ ਰਿਹਾ, ਆਪਣੇ ਆਪ ਨੂੰ ਚੈੱਕ ਕਰ ਲਿਆ। ਆ ਪਿੱਛੇ ਜੇ ਸਾਡੀ ਕੁੜੀ ਕਹਿਣ ਲੱਗੀ ਕਿ ਪਾਪਾ ਮੇਰੀ ਸਹੇਲੀ ਨੇ ਇੱਕ ਟਿਊਨ ਕੱਢੀ ਏ, ਉਹ ਮੈਨੂੰ ਬੜੀ ਚੰਗੀ ਲੱਗੀ ਏ, ਮੈਨੂੰ ਦੱਸ ਦਿਓ ਸੁਰਾਂ। ਮੈਂ ਕਿਹਾ ਤੂੰ ਸਹੇਲੀ ਕੋਈ ਸਿੱਖ ਲੈ। ਕਹਿੰਦੀ ਉਹਨੂੰ ਮੈਂ ਬੜੇ ਤਰਲੇ ਕੀਤੇ, ਉਹ ਕਹਿੰਦੀ ਜੇ ਤੈਨੂੰ ਸਿਖਾ ਤਾ ਤੇ ਫਿਰ

ਗੁਣ ਦਿਨੇ ਦਰਗਾਹੀ ਤੇ ਦੁਨਿਆਵੀ ਦਰਗਾਹੀ ਮਿਲਣ ਤਾਂ ਵੀ ਭਲੇ ਲਈ ਕੋਈ ਜੁੜ ਜਾਏ ਕੋਈ ਜੁੜ ਜਾਏ ਕੋਈ ਜੁੜ ਜਾਏ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਖਾਏ ਕੋਈ ਜੁੜ ਜਾਏ ਤੇ ਜੇ ਕੋਈ ਦੁਨਿਆਵੀ ਗੁਣ ਹੋਵੇ ਉਹਨੂੰ ਵੀ ਭਲੇ ਲਈ ਅਰਪਣ ਮੈਨੂੰ ਸਮਾਂ ਯਾਦ ਆ ਗਿਆ ਅਮਰੀਕਾ ਵਿੱਚ ਮੈਰੀਲੈਂਡ ਸ਼ਹਿਰ ਉੱਥੇ ਇੱਕ ਗੁਰਦੁਆਰਾ ਜਿੱਥੇ ਦਾਸ ਨੇ 4-5 ਦਿਨ ਲਗਾਤਾਰ ਹਾਜ਼ਰੀ ਗੁਰਦੁਆਰਾ GNF ਸੇਵਾ ਮਹਾਰਾਜ ਨੇ ਲਈ ਚੌਥਾ ਕੁ ਦਿਨ ਸੀ ਤੇ ਉਦਾਸ ਨੂੰ ਕਹਿਣ ਲੱਗੇ ਵੀ ਤੁਹਾਡੇ ਕੀਰਤਨ ਤੋਂ ਪਹਿਲੇ 5-7 ਮਿੰਟ ਕੁਝ ਅਨਾਊਂਸ ਕਰਨਾ ਕਿਸੇ ਨੂੰ ਸਤਿਕਾਰ ਦੇਣਾ ਤੇ ਫਿਰ ਸ਼ੁਰੂ ਕਰਨਾ ਬੈਠ ਗਏ ਉਹ ਇੱਕ ਸੱਜਣ ਨੂੰ ਉਹਨਾਂ ਨੇ ਸਨਮਾਨਿਤ ਕੀਤਾ ਤੇ ਸਟੇਜ ਤੇ ਕੀ ਅਨਾਊਂਸ ਹੋਇਆ ਕਿ ਇਸ ਸੱਜਣ ਨੂੰ ਜਿਹਨੂੰ ਸਨਮਾਨਿਤ ਕੀਤਾ ਜਾ ਰਿਹਾ ਇਹ ਸਾਡੇ ਇਲਾਕੇ ਚ ਰਹਿੰਦਾ ਤੇ ਹੁਣ ਇਹਦੀ ਕਿਤੇ ਬਦਲੀ ਹੋ ਗਈ ਹੈ ਦੂਜੀ ਜਗ੍ਹਾ ਜਾ ਰਹੇ ਹਾਂ ਤੇ ਅਸੀਂ ਸਨਮਾਨਿਤ ਕਰਕੇ ਭੇਜ ਰਹੇ ਹਾਂ ਤੇ ਕਿਉਂ ਸਨਮਾਨਿਤ ਕਰ ਰਹੇ ਹਾਂ ਕਿ ਇਹ ਕੰਪਿਊਟਰ ਦਾ ਪ੍ਰੋਫੈਸਰ ਹੈ ਇਹਨੇ ਇੱਕ ਗੁਰਦੁਆਰੇ ਨੂੰ ਰਾਏ ਦਿੱਤੀ ਕਿ ਮੈਂ ਪ੍ਰੋਫੈਸਰ ਹਾਂ ਵੱਡਾ ਕੰਪਿਊਟਰ ਦਾ ਮੇਰੇ ਕੋਲ ਗੋਣੇ ਹੱਥਾਂ ਵਿੱਚ ਜੇ ਤੁਸੀਂ ਗੁਰਦੁਆਰੇ ਇੱਕ ਕਮਰੇ 3-4 ਕੰਪਿਊਟਰ ਲਾ ਦਿਓ ਇੱਥੋਂ ਦੇ ਜਿਹੜੇ ਵੀ ਕੋਈ ਬੱਚੇ ਸਿੱਖਣਾ ਚਾਹਣ ਮੈਂ ਉਹ ਗੁਣ ਉਹਨਾਂ ਦੀ ਝੋਲੀ ਚ ਪਾ ਦਿਆਂ ਸਤਸੰਗ 60 ਬੱਚੇ ਉਹਨੇ ਟ੍ਰੇਨਡ ਕੀਤੇ ਸਾਲ 1.5 ਸਾਲ ਉਸ ਇਲਾਕੇ ਚ ਫਿਰ ਉਹਦੀ ਕਿਤੇ ਬਦਲੀ ਹੋ ਗਈ ਤੇ ਉਸ ਦਿਨ ਉਹ ਜਾ ਰਹੇ ਸੀ ਤੇ ਮੈਂ ਵੇਖ ਰਿਹਾ ਸਾਂ 60 ਬੱਚਿਆਂ ਦੀਆਂ ਅੱਖਾਂ ਵਿੱਚ ਅੱਥਰੂ ਸੀ ਕਿ ਸ਼ਾਇਦ ਅਸੀਂ ਜ਼ਿੰਦਗੀ ਚ ਇਹ ਸਿੱਖਦੇ ਵੀ ਨਾ ਇਧਰ ਜਾਂਦੇ ਵੀ ਨਾ ਇੱਕ ਗੁਰੂ ਕਾ ਲਾਲ ਜਿਹਦੀ ਆਤਮਾ ਬਲਵਾਨ ਹੋ ਗਈ ਕਿ ਮੇਰੇ ਕੋਲ ਗੁਣ ਕਿਉਂ ਨਾ 2-3 ਘੰਟੇ ਸ਼ਾਮ ਨੂੰ ਇਹ ਭਲੇ ਲਈ ਲਾਵਾਂ ਹੁਣ ਦੱਸੋ ਉਹ ਜਿਹੜੀ ਬੱਚਿਆਂ ਦੀਆਂ ਅੱਖਾਂ ਚੋਂ ਅੱਥਰੂ ਜਿਹੜੇ 7 ਬੱਚੇ ਇੰਨੇ ਟ੍ਰੇਨਡ ਹੋ ਗਏ ਉਹਦਾ ਕੋਈ ਮੁੱਲ ਹੈਗਾ ਕੀ ਇਹ ਨਿਰਧਨ ਨੂੰ ਪਾਲਣਾ ਆਪਣੇ ਗੁਣ ਨੂੰ ਦੂਜੇ ਲਈ ਅਰਪਣ ਕਰਨਾ ਉਸ ਸੱਜਣ ਨੂੰ ਸਟੇਜ ਤੋਂ ਇੰਨੇ ਕੁ ਸਤਿਕਾਰ ਦੇ ਲਫ਼ਜ਼ ਮਾਣ ਦੇ ਲਫ਼ਜ਼ ਗੁਰਦੁਆਰੇ ਦੀ ਕਮੇਟੀ ਵੱਲੋਂ ਫਿਰ ਸਿਰੋਪੋ ਦਿੱਤੇ ਗਏ ਬੱਚਿਆਂ ਵੱਲੋਂ ਪਿਆਰ ਸੀਸ ਦਿੱਤੀ ਗਈ ਉਹ ਸੱਜਣ ਕੀ ਬੋਲਿਆ ਕਹਿਣ ਲੱਗਾ ਇਹ ਤੁਹਾਡੇ ਸਨਮਾਨ ਨੇ ਮੈਨੂੰ ਇੱਕ ਹੋਰ ਰਸਤਾ ਦੇ ਦਿੱਤਾ ਕਿ ਇੱਥੋਂ ਤੇ ਮੇਰੀ ਮਜਬੂਰਨ ਤਬਦੀਲੀ ਹੋ ਰਹੀ ਹੈ ਤੇ ਜਿੱਥੇ ਮੈਂ ਅਗਾਂਹ ਜਾਣਾ ਉੱਥੇ ਵੀ ਮੇਰੇ ਕੋਲੋਂ ਮਹਾਰਾਜ ਇੰਜੀ ਸੇਵਾ ਲੈਂਦੇ ਰਹੇ ਇਹ ਵੀ ਨਿਰਧਨ ਨੂੰ ਪਾਲਣਾ ਹੈ ਇੱਕ ਆਪਣਾ ਗੁਣ ਪ੍ਰੋਫੈਸਰੀ ਕੀਤੀ ਕੰਪਿਊਟਰ ਵਿੱਚ ਹਾਜ਼ਰੀ ਆਪਣੀ ਲਾਹ ਹੈ ਤਨਖਾਹ ਲਈ ਮਾਇਆ ਲਈ ਬਸ ਇਹ ਹੈ ਰੋਟੀਆਂ ਕਾਰਨ ਪੂਰੇ ਤਾਲ ਇੱਕੇ ਵਾਹਿਗੁਰੂ ਅੱਜ ਹੀ ਅੱਜ ਜਲੰਧਰ ਦੀਵਾਨ ਸੀ ਸਵੇਰੇ ਅੰਮ੍ਰਿਤ ਵੇਲੇ ਦੇ ਆਚਾਰ ਦਿਨ ਅੰਮ੍ਰਿਤ ਵੇਲਾ ਜਲੰਧਰ ਬਾਬਾ ਜੀ ਨੇ ਸੇਵਾ ਲਈ ਹੈ ਬੜਾ ਆਨੰਦ ਬਣਿਆ ਰਿਹਾ ਕਿਉਂਕਿ ਜਲੰਧਰ ਕਰਕੇ ਫਿਰ ਥੋੜਾ ਸਵੇਰੇ 2:30-3 ਵਜੇ ਨਿਕਲਣਾ ਪੈਂਦਾ ਸੀ ਬੰਨ ਕੇ ਖੀਰ ਠੀਕ ਰਹਿੰਦੀ ਹੈ ਤੇ ਇੱਕ ਸੱਜਣ ਨਾ ਪ੍ਰੋਗਰਾਮ ਤੋਂ ਬਾਅਦ ਕਹਿੰਦੇ ਮੈਂ ਆਪਣੇ ਘਰ ਖੜਨਾ ਬਜ਼ੁਰਗ ਸੀ 70-80 ਸਾਲ ਦੇ ਤੇ ਗਾਤਰਾ ਉੱਤੋਂ ਦੀ ਪਾਇਆ ਸੀ ਤੇ ਇੰਜ ਖੇੜੇ ਪਿਆਰ ਵਿਚ ਪੈ ਗਏ ਕਿ ਬੰਦਾ ਨਾ ਕੋਈ ਜਵਾਬ ਦੇਣ ਜੋਗੀ ਗੱਲ ਹੀ ਨਹੀਂ ਮੈਂ ਕਿਹਾ ਚਲੋ ਜੀ ਜਦੋਂ ਸਾਧ ਸੰਗਤ ਉਹਨੇ ਕਾਰਾਂ ਵਾੜੀਆਂ ਨਾ ਆਪਣੇ ਗ੍ਰਹਿ ਚ 15-20 ਮਿੰਟ ਦਾ ਰਾਹ ਸੀ ਜਲੰਧਰ ਤੋਂ ਓਹੋ ਇੰਜ ਜਾਪੇ ਜਿਵੇਂ ਰਾਸ਼ਟਰਪਤੀ ਦੇ ਭਵਨ ਚ

ਉਸ ਗੁਰਸਿੱਖ ਦਾ ਘਰ ਮੇਰੇ ਖਿਆਲ ਚ ਕੋਈ 50 ਕਰੋੜ ਦਾ ਹੋਏਗਾ। ਪੁੱਛੋ ਕੁਝ ਨਾ, 7-8 ਵੱਡੇ ਪਾਰ ਫੁਹਾਰੇ, ਪਤਾ ਨੀ ਕਿੰਨੇ ਕਿੱਲਿਆਂ ਚ ਬਾਗ ਤੇ ਪਤਾ ਨੀ ਕਿੰਨਾ ਕ ਹਰਿਆਵਲ ਤੇ ਵਿਚ ਕੋਠੀ ਤੇ ਰਾਸ਼ਟਰਪਤੀ ਭਵਨ ਵਾਂਗ ਹੀ ਉਹਨੇ ਸਾਰਾ ਉਹ ਹੈਰਾਨ ਰਹਿ ਗਏ ਉਹਦੇ ਘਰ ਦੇ ਅੰਦਰ ਜਾ ਕੇ। ਇੱਕ ਕਮਰਾ ਰੱਖਿਆ ਜਿੱਥੇ ਕੇਵਲ ਤੇ ਕੇਵਲ ਸਾਰੇ ਨਾਮ ਜਪਣ ਵਾਲੀ ਕਮਾਈ ਵਾਲੇ ਮਹਾਂਪੁਰਸ਼ਾਂ ਦੀ ਸਾਧਸੰਗਤ, ਟੋਟਲ ਅਜਾਇਬ ਘਰ। ਇੱਧਰ ਵੇਖਾਂ ਸੰਤ ਅਤਰ ਸਿੰਘ ਮਸਤਾਣ ਵਾਲੇ ਤੇ ਦਰਸ਼ਨ ਹੋਣ ਪਏ, ਉਧਰ ਵੇਖਾਂ ਬਾਬਾ ਆਨੰਦ ਸਿੰਘ ਜੀ ਦੇ ਹੋਣ ਪਏ, ਉਧਰ ਵੇਖਾਂ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾ, ਉਧਰ ਵੇਖਾਂ ਸੰਤ ਬਾਬਾ ਸ਼ਾਮ ਸਿੰਘ ਆਟਾ ਮੰਡੀਆਂ ਦੇ, ਕਰੋੜਾਂ ਅਰਬਾਂ ਪਤੀ। ਮੈਨੂੰ ਅਗਲੇ ਕਮਰੇ ਚ ਲੈ ਗਿਆ ਤੇ ਸਭ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ। ਯਾਰ ਇਹ ਘਰ ਕੀ ਹੈ ਘਰ? ਤੀਜੇ ਕਮਰੇ ਚ ਲੈ ਗਿਆ ਤੇ ਸਭ ਸਿੰਘ ਸਾਹਿਬ ਜਥੇਦਾਰ ਦਰਬਾਰ ਸਿੰਘ ਸਰ ਗੁਰੂ ਰਾਮਦਾਸ ਦੇ ਘਰ ਦੇ, ਬੜਾ ਦਿਮਾਗ ਉਹਦਾ। ਮੈਂ ਕਿਹਾ ਯਾਰ ਮੈਨੂੰ ਤੇ ਕੁਝ ਸਿੱਖਣ ਨੂੰ ਮਿਲਦਾ ਪਿਆ ਬਜ਼ੁਰਗੋ ਤੁਹਾਡੇ ਕੋਲ। ਕਹਿੰਦਾ ਸੀ ਫੱਕੜ ਫੱਕੜ ਸਿੱਖਾਂ ਗੁਰੂ ਨਾਨਕ ਦੇ, ਬੜੇ ਪਿਆਰ ਦੇ ਲਫ਼ਜ਼ ਜੀ ਕਹਿੰਦਾ ਫੱਕੜ ਸਿੱਖਾਂ ਗੁਰੂ ਨਾਨਕ ਦੇ। ਹੁਣ ਧਿਆਨ ਦੇਣਾ, ਚੌਥੇ ਕਮਰੇ ਚ ਲੈ ਗਿਆ ਤੇ ਸਾਧ ਸੰਗਤ 2-3 ਕੰਪਿਊਟਰ ਲੱਗੇ, 8-10 ਅਲਮਾਰੀਆਂ, ਸਾਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਸਟੀਕਾਂ, ਧਾਰਮਿਕ ਕਿਤਾਬਾਂ, ਗੁਰੂ ਗ੍ਰੰਥ ਸਾਹਿਬ ਦੇ ਕਈ ਭਾਗ ਭਰੀਆਂ ਪਈਆਂ। ਮੈਂ ਕਿਹਾ ਜੀ ਇੱਥੇ ਕੀ ਕਰਦੇ ਹੋ? ਕਹਿੰਦੇ ਮੇਰੇ ਕੋਲ ਗੋਣੇ ਕੰਪਿਊਟਰ ਦਾ ਹੋਰ ਤੇ ਕਹਿੰਦੇ ਮੈਂ ਚਾਹੁੰਦਾ ਵਾ ਇਹ ਕੌਮ ਦੇ ਲੇਖੇ ਲੱਗ ਜੇ। ਕਹਿੰਦੇ 5 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾ ਮੈਂ ਖਜ਼ਾਨਾ ਕੱਢ ਕੇ ਨਾ ਉਹਨੇ ਫਾਈਲਾਂ ਵਿਖਾਈਆਂ ਜੀ 15-20, ਇੱਕ ਬੰਨੇ ਇੰਗਲਿਸ਼ ਇੱਕ ਬੰਨੇ ਪੰਜਾਬੀ। ਉਹ ਕੀ ਉਹਨੇ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮੰਨ ਲਓ ਉੱਤੇ ਲਿਖਿਆ ਅਗਮ, ਜਿੰਨੀਆਂ ਪੰਕਤੀਆਂ ਜਾਂ ਗਮ ਆਇਆ ਨਾ ਸਭ ਪੰਕਤੀਆਂ ਸਾਰੀਆਂ ਇੱਧਰ ਪੰਜਾਬੀ ਚ, ਉਧਰ ਅੱਗੇ ਅਨੰਤ, ਜਿੰਨੀਆਂ ਪੰਕਤੀਆਂ ਚ ਅਨੰਤ ਰੂਪ ਚ ਸਿਵਤ ਆਈ ਹੈ ਉਹ ਇੱਧਰ, ਅੱਗੇ ਉੱਤਮ, ਜਿੰਨੀਆਂ ਪੰਕਤੀਆਂ ਚ ਉੱਤਮ ਰੂਪ ਚ, ਦੇਖੋ ਉਹਦੀ ਆਪਣੀ ਖੋਜ। ਕਹਿੰਦਾ ਅਜੇ 3 ਸਾਲ ਹੋਰ ਲੱਗਣਗੇ ਮੈਨੂੰ ਆਖੋ ਸਤਨਾਮ। ਕਹਿੰਦਾ ਜੇ 3 ਸਾਲ ਲੱਗਣਗੇ ਤੇ ਮੈਂ ਚਾਹੁੰਦਾ ਕਿ ਮਰਨ ਤੋਂ ਪਹਿਲੇ ਪਹਿਲੇ ਆ ਜੋ ਕੁਝ ਗੁਣ ਮੈਨੂੰ ਮਿਲਿਆ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਬਖਸ਼ਿਸ਼ਾਂ ਆਲ ਇੰਡੀਆ ਵਿੱਚ ਕਿਤੇ ਕੁਝ ਕਰਕੇ ਜਾਵਾਂ। ਪ੍ਰਕਰਣਾਂ ਦੁਆਰਾ ਧਿਆਨ ਦੇਣਾ, ਅਗਮ ਦਾ ਪ੍ਰਕਰਣ, ਅਨੰਤ ਦਾ ਪ੍ਰਕਰਣ, ਉੱਤਮ ਦਾ ਪ੍ਰਕਰਣ, ਨਾਮ ਦਾ ਪ੍ਰਕਰਣ, ਇਸ ਤਰ੍ਹਾਂ ਪ੍ਰਕਰਣਾਂ ਦੁਆਰਾ ਉਹਨੇ ਵਿੱਚੋਂ ਸਾਰੀ ਬੜੀ ਵੱਡੀ ਘਾਲਣਾ, ਬੜੀ ਵੱਡੀ ਪੜ੍ਹਾਈ। ਵੇਖੋ ਜੇ ਰੱਬ ਨੇ ਗੁਣ ਦਿੱਤਾ ਕੋਈ ਉਹ ਚਿੱਤ ਕਰਦਾ ਪਿਆ ਕਿਸੇ ਧਰਮ ਦੇ ਲੇਖੇ ਲੱਗ ਜਾਏ। ਆਖੋ ਸਤਨਾਮ, ਭਲੇ ਦੇ ਲੇਖੇ ਲੱਗ ਜਾਏ। ਐਸਾ ਚਾਉ ਪੈਦਾ ਕਰੋ, ਐਸਾ ਇਨਕਲਾਬ ਪੈਦਾ ਕਰੋ। ਪਹਿਲੇ ਇਹ ਅਮਰੀਕਾ ਵਿਚ ਮੈਰੀਲੈਂਡ ਗੁਰਦੁਆਰਾ ਸਤਸੰਗ ਤੇ 60 ਬੱਚਿਆਂ ਦੀ ਅੱਖਾਂ ਚ ਅਥਰੂ ਸੀ ਕਿ ਸ਼ਾਇਦ ਅਸੀਂ ਉਂਝ ਕੰਪਿਊਟਰ ਨਾ ਸਿੱਖ ਪਾਉਂਦੇ। ਇੱਕ ਗੁਰੂ ਕੇ ਲਾਲ ਦੀ ਆਤਮਾ ਬਲਵਾਨ ਹੋ ਗਈ, ਚਿੱਤ ਕੀਤਾ ਕੁਝ ਦੇਵਾਂ। ਹੱਕ ਸਤਨਾਮ, ਇਹ ਬਖਸ਼ਿਸ਼ ਹੁੰਦੀ ਜੇ ਜਦੋਂ ਤੁਹਾਡਾ ਚਿੱਤ ਕੁਝ ਦੇਣ ਤੇ ਕਰੇ। ਉਹਨੇ ਫਿਰ ਆਖਿਆ ਕਿ ਜੋ ਮੈਨੂੰ ਗੁਰਦੁਆਰੇ ਵਾਲਿਆਂ ਨੇ ਪਿਆਰ ਦਿੱਤਾ ਮਜਬੂਰਨ ਮੇਰੀ ਬਦਲੀ ਹੋ ਰਹੀ ਏ, ਮੈਂ ਯਤਨ ਕਰਾਂਗਾ ਜਿੱਥੇ ਜਾਵਾਂ ਉੱਥੇ ਵੀ ਵਾਹਿਗੁਰੂ ਮੇਰੇ ਕੋਲੋਂ ਇਸ ਗੁਣ ਨੂੰ ਰੋਟੀ ਤੱਕ ਨਾ ਰੱਖੇ, ਕਿਸੇ ਦੇ ਭਲੇ ਲਈ ਸੇਵਾ ਲਵੇ। ਇਹ ਗੁਰੂ ਪਿਆਰਿਓ, ਇਹ ਵੀ ਨਿਰਧਨ ਨੂੰ ਪਾਲਣਾ ਜੇ, ਆਪਣੇ ਗੁਣ ਨੂੰ ਦੂਜੇ ਦੇ ਭਲੇ ਲਈ ਅਰਪਣ ਕਰਨਾ, ਭਾਵੇਂ ਡਾਕਟਰੀ ਹੋਵੇ, ਭਾਵੇਂ ਇੰਜੀਨੀਅਰ ਹੋਵੇ, ਭਾਵੇਂ ਕੋਈ ਟੀਚਰ ਹੋਵੇ, ਭਾਵੇਂ ਕੋਈ ਸਾਧ ਸੰਗਤ ਗੁਰਬਾਣੀ ਜੀ ਦੀ ਸ਼ੁੱਧ ਹੋਵੇ, ਭਾਵੇਂ ਜੋੜੀ ਜਾਣਦਾ ਹੋਵੇ, ਭਾਵੇਂ ਬਾਜਾ ਜਾਣਦਾ ਹੋਵੇ, ਭਾਵੇਂ ਕੋਈ ਹੋਰ ਗੁਣ ਹੋਵੇ, ਇਹ ਵੀ ਨਿਰਧਨ ਨੂੰ ਪਾਲਣਾ ਹੈ ਆਪਣੇ ਗੁਣ ਨੂੰ। ਹੁਣ ਕਈ ਵੇਖੋ, ਆ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਲਈਏ, ਬਾਬਾ ਜੀ ਦੇ ਤਾਂ ਸਾਰੇ ਗੁਣ ਸੀ, ਇੱਕ ਗੁਣ ਇਹ ਵੀ ਸੀ ਯੋਧੇ ਸੀ, ਭਲਵਾਨ ਸੀ। ਤੇ ਜੇ ਲੱਖੀ ਜੰਗਲ ਖਾਲਸਾ ਵਿਚ ਇੱਕ ਹਿੰਦੂ ਕਰਮ ਚੰਦ ਬਾਬਾ ਦੀਪ ਸਿੰਘ ਤੋਂ ਆਇਆ ਕਿ ਨਾਸਰਦੀਨ ਦੀ ਕੋਲ ਗੜੀ ਏ ਤੇ ਨਾਸਰਦੀਨ ਦੇ ਸਿਪਾਹੀ ਮੇਰੀ ਨੂੰਹ ਤੇ ਧੀ ਲੈ ਗਏ ਨੇ ਪੁੱਤਰ

0: ਗਏ ਨੇ ਤੇ ਮੈਨੂੰ ਤੇ ਮੇਰੀ ਪਤਨੀ ਨੂੰ ਜ਼ਖਮੀ ਕਰ ਗਏ। ਆਖੋ
1: ਸਤਨਾਮ,
0: ਬਾਬਾ ਜੀ ਕਹਿਣ ਨਾ ਸਾਨੂੰ ਕੀ ਨਹੀਂ, ਯੋਧੇ ਸੀ, ਬਲਵਾਨ ਸੀ, ਉਸ ਵੇਲੇ ਤੁਰ ਪਏ। ਕੀ ਹੈ ਆਪਣੇ ਗੁਣ ਨੂੰ ਉਹਦੀ ਰਾਖੀ ਲਈ ਅਰਪਣ ਕਰਤਾ। ਫਿਰ ਵੱਡੀ ਸਾਖੀ ਤੁਸੀਂ ਸੁਣੀ, ਨਾਸਰਦੀਨ ਦੀ ਗੜੀ ਨੂੰ ਘੇਰਾ ਪਾਇਆ, ਆਵਾਜ਼ ਦਿੱਤੀ, ਕਿਉਂ ਬਾਬਾ ਜੀ ਬੜੇ ਸੋਚ ਸਮਝ ਕੇ ਕਦਮ ਰੱਖਣ ਵਾਲੇ ਗੁਰੂ ਕੇ ਲਾਲ ਹੋਏ ਨੇ, ਕਿ ਨਾਸਰਦੀਨ ਇਹ ਜੰਗ ਟਲ ਸਕਦੀ ਏ ਅਗਰ ਤੂੰ ਨੂੰਹ ਤੇ ਧੀ ਸੁਰੱਖਿਅਤ ਵਾਪਸ ਦੇ ਦੇ। ਜਦੋਂ ਉਹਨੇ ਵੇਖਿਆ ਸਾਰੀ ਗੜੀ ਦੇ ਆਲੇ ਦੁਆਲੇ ਰੰਗੇ ਹੋਏ ਸੂਰਮਿਆਂ ਦਾ ਪਹਿਰਾ, ਜਿਨ੍ਹਾਂ ਦੇ ਚਿਹਰੇ ਤੇ ਨਾਮ ਦੀ ਲਾਲੀ ਏ, ਪ੍ਰਭਾਵ ਪੈਂਦਾ। ਨਾਮ ਵਿੱਚ ਗੁੜੁੰਦ ਹੋਈ, ਰੂਹ ਦੇ ਦਰਸ਼ਨ ਕਰਨੇ ਹੋਰ ਗੱਲ ਏ, ਘਰ ਤੋਂ ਕਲਪੇ ਹੋਏ ਦੇ ਦਰਸ਼ਨ ਕਰਨੇ ਹੋਰ ਗੱਲ ਏ। ਜਦੋਂ ਨਾਮ ਦੀਆਂ ਗੁੜੁੰਦ ਰੂਹਾਂ ਦਰਸ਼ਨ ਕੀਤੇ, ਪ੍ਰਭਾਵ ਪਿਆ, ਕਹਿੰਦੇ ਮੂੰਹ ਚ ਘਾ ਪਾ ਕੇ ਤੇ ਚਿੱਟਾ ਝੰਡਾ ਲੈ ਕੇ ਬਾਹਰ ਆ ਗਿਆ। ਇਹਨੂੰ ਨਿਸ਼ਾਨੀ ਕਹਿੰਦੇ ਨੇ ਹਾਰ ਦੀ। ਉਹ ਨੂੰਹ ਧੀ ਸੁਰੱਖਿਅਤ ਵਾਪਸ ਕੀਤੀ, ਅਗਾਂਹ ਤੋਂ ਮਾਫੀ ਮੰਗੀ। ਹੁਣ ਕੀ ਕਹੋਗੇ, ਇਹ ਵੀ ਨਿਰਧਨ ਨੂੰ ਪਾਲਣਾ, ਆਪਣੇ ਗੁਣ ਨੂੰ। ਬਾਬਾ ਜੀ ਬਲਵਾਨ ਸੀ, ਯੋਧੇ ਸੀ, ਇੱਕ ਗਰੀਬ ਦੀ ਨੂੰਹ ਧੀ ਦੀ ਰਾਖੀ ਲਈ ਆਖ
1: ਸਤਨਾਮ।
0: ਖਾਲਸਾ ਜੀ, ਇਹ ਪੰਜਵਾਂ ਨਿਰਧਨ ਨੂੰ ਪਾਲਣਾ, ਆਪਣੇ ਗੁਣ ਨੂੰ ਰੋਟੀਆਂ ਤੱਕ ਸੀਮਤ ਨਾ ਰੱਖਣਾ, ਕਿਸੇ ਦੇ ਭਲੇ ਲਈ ਵਰਤਣਾ। ਆਓ ਇਹ ਪੰਕਤੀਆਂ ਪੜ੍ਹੋ, ਉਸ ਤੋਂ ਬਾਅਦ ਸਮਾਪਤੀ ਹੈ।

ਇਹ ਅਮੁੱਲ ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿੰਨਾਂ ਦੀ ਰਚਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ, ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿਚ ਹਸਪਤਾਲ ਦੇ ਰੂਪ ਵਿਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ।

ਸ਼ਬਦ ਰਤਨ ਜਿਸ ਮਨ ਲਗਾ ਹੋਆ ਸੁਆ ਸ਼ਬਦ ਸੇ ਤੇ ਮਨ ਮਿਲਿਆ ਸ਼ਬਦ।

ਸਤਿਕਾਰ ਜੋ ਸਤ ਸੰਗ ਜੀ ਕਲਿਆਣ ਤੇ ਬੇਸਤ ਤੇ ਸ਼ਬਦ ਮੇਰੇ ਲਾਲ ਕੀ ਸੋਭਾ ਆਪ ਜੀ ਸੁਣਾ ਰਹੇ ਹਾਂ। ਲੇਕਿਨ ਇਸ ਤੋਂ ਪਹਿਲਾਂ ਰਾਕੇਸ਼ ਦੀ ਅੰਦਰ ਸ਼ਬਦ ਗਾਇਨ ਕੀਤਾ ਹੈ ਤੋ ਮੈਂ ਧੰਨਵਾਦ ਦੀ ਆਪ ਜੀ ਸੰਗਤਾਂ ਨੇ ਟਿਕਾਪੁਰ ਬੈਠ ਕੇ ਸਰਵ ਕੀਤਾ ਹੈ। ਦੂਸਰਾ ਸ਼ਬਦ ਆਰੰਭ ਹੋ ਰਿਹਾ ਜੀ।

ਸੱਚਾ ਨਾਮ ਹੈ ਪਰਮੇਸ਼ਰ ਦਾ। ਤਿਨਾ ਦਰਿਆਵਾਂ ਗੁਰਮੁਖਾਂ ਨੂੰ ਕਿ ਭਲੇ ਪੁਰਸ਼ਾਂ ਨੂੰ, ਜਿਹੜੇ ਭਲੇ ਪੁਰਸ਼ ਨੇ ਉਹਨਾਂ ਨਾਲ ਦੋਸਤੀ ਕਰ ਜਿਨ੍ਹਾਂ ਦੇ ਮਨ ਵਿਚ ਮੁੱਖ ਵਿਚ ਸੱਚਾ ਪਰਮੇਸ਼ਰ ਦਾ ਨਾਮ। ਉਹਨਾਂ ਨਾਲ ਕੀ ਦੋਸਤੀ ਕਰਨੀ ਜਿਹੜੇ ਅੰਦਰੋਂ ਬਾਹਰੋਂ ਝੂਠ ਦੇ ਨਾਲ ਲਿਬੜੇ ਹੋਏ ਨੇ। ਦੋਸਤੀ ਕਰਨੀ ਹੈ ਗੁਰੂ

ਚੰਗੇ ਆਦਮੀ ਨਾਲ ਦੋਸਤੀ ਕਰੀਏ, ਚੰਗੀਆਂ ਗੱਲਾਂ ਦੱਸੇਗਾ। ਮਾੜੇ ਆਦਮੀ ਨਾਲ ਦੋਸਤੀ ਕਰਾਂਗੇ, ਗੱਲਾਂ ਵੀ ਮਾੜੀਆਂ ਕਰੇਗਾ ਤੇ ਲੈ ਕੇ ਵੀ ਮਾੜੇ ਪਾਸੇ ਜਾਏਗਾ।

ਇੱਕ ਉਹ ਸੱਜਣ ਜਿਹਨੂੰ ਕੱਚਾ ਸੱਜਣ ਕਹਿੰਦੇ, ਕੱਚਾ ਦੋਸਤ ਜਿਹੜਾ ਚੰਗੇ ਪਾਸੇ ਤੂੰ ਮਾੜੇ ਪਾਸੇ ਲੈ ਜਾਏ, ਉਹਨੂੰ ਕਹਿੰਦੇ ਨੇ ਕੱਚਾ। ਕੋਈ ਗੁਰਦੁਆਰੇ, ਕੋਈ ਮੰਦਰ, ਕੋਈ ਸਤਸੰਗ ਜਾ ਰਿਹਾ ਤੇ ਰਸਤੇ ਵਿਚ ਮਿਲ ਪਵੇ ਤੇ ਆਖੇ, ਛੱਡ ਗੁਰਦੁਆਰੇ ਮੰਦਰ ਕੀ ਜਾਣਾ, ਆਪਾਂ ਕਿਧਰੇ ਦੂਸਰੇ ਪਾਸੇ ਚੱਲਦੇ। ਉਹ ਕੱਚਾ ਸੱਜਣ, ਕੱਚਾ ਦੋਸਤ। ਪੱਕਾ ਸੱਜਣ ਉਹ ਜੇ ਕੋਈ ਮਾੜੇ ਪਾਸੇ ਜਾਂਦਾ ਹੋਵੇ, ਉਹਨੂੰ ਆਖੇ ਛੱਡ ਮਾੜਾ ਪਾਸਾ, ਚੱਲ ਆਪਾਂ ਕੀਰਤਨ ਸੁਣੀ, ਕਿਸੇ ਚੰਗੇ ਮਹਾਂਪੁਰਸ਼ ਕੋਲ ਬੈਠ ਕੇ ਰੱਬ ਦੀ ਗੱਲ ਸੁਣੀ। ਮਾੜੇ ਪਾਸੇ ਤੂੰ ਜਿਹੜਾ ਮੋੜੇ, ਉਹ ਪੱਕਾ ਸੱਜਣ।

ਸ਼ਹਿਰਾਂ ਤੋਂ ਲੋਕ ਗੜ੍ਹ ਸ਼ੰਕਰ ਆਉਣ ਲੱਗ ਪਏ, ਲੰਗਰ ਛਕਦੇ ਨੇ, 2 ਸਾਲ ਦਾ ਸਵਰਗ ਲੈ ਕੇ ਤੁਰੀ ਜਾਂਦੇ, ਜੋਗੀ ਵੀ ਖੁਸ਼, ਆਉਣ ਵਾਲੇ ਲੋਕੀ ਵੀ ਖੁਸ਼ ਕਿ ਲੰਗਰ ਛਕ ਲਿਆ, ਹੁਣ 2 ਸਾਲ ਦਾ ਸਵਰਗ ਮਿਲ ਗਿਆ, ਨਾ ਭਗਤੀ ਕਰਨ ਦੀ ਲੋੜ।

ਧੰਨ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਹੋਇਆ ਸਿੱਖ। ਜੋਗੀ ਕਹਿਣ ਲੱਗਾ, ਅੱਛਾ ਤਿਲ ਕੋ ਲੰਗਰ ਛਕਣ ਵਾਸਤੇ ਨਹੀਂ ਆਇਆ? ਸਿਆਣੇ ਕਹਿੰਦੇ ਨੇ ਸਾਰਾ ਦਿਨ ਮਿੱਠਾ ਖਾਂਦੇ ਰਹੋ, ਸ਼ਾਮ ਨੂੰ ਥੋੜਾ ਜਿਹਾ ਕੌੜਾ ਖਾ ਲਓ। ਸਾਰਾ ਦਿਨ ਦਾ ਖਾਧਾ ਹੋਇਆ ਜਿਹੜਾ ਮਿੱਠਾ ਹੈ ਉਹਦਾ ਸਵਾਦ ਗੁਆਚ ਜਾਂਦਾ ਹੈ ਤੇ ਕੌੜਾ ਯਾਦ ਰਹਿ ਜਾਂਦਾ। ਇੰਨੇ ਲੋਕ ਆ ਕੇ ਲੰਗਰ ਛਕ ਗਏ, ਉਹਦੀ ਖੁਸ਼ੀ ਹੋਈ, ਪਰ ਜਦੋਂ ਪਤਾ ਲੱਗਾ ਭਾਈ ਤਿਲਕੂ ਨਹੀਂ ਆਇਆ ਤੇ ਜਿੰਨੇ ਲੋਕ ਲੰਗਰ ਛਕ ਗਏ ਸੀ ਉਹਨਾਂ ਦਾ ਖਿਆਲ ਭੁੱਲ ਗਿਆ। ਭਾਈ ਤਿਲਕੂ ਮਨ ਵਿਚ ਰੜਕਣ ਲੱਗ ਪਿਆ ਕਿ ਇਹਨੇ ਕਿਉਂ ਨੀ ਲੰਗਰ ਛਕਿਆ, ਇਹਨੂੰ ਵੀ ਮੈਂ ਲੰਗਰ

ਭਾਈ ਪੀਰਪੂ ਨੇ ਸੁਣੇ, ਸੁਣ ਕੇ ਕਹਿਣ ਲੱਗੇ ਤੁਹਾਡਾ ਜੋਗੀ ਮੈਨੂੰ 4 ਸਾਲ ਦਾ ਸਵਰਗ ਦੇਵੇਗਾ। ਚੇਲੇ ਕਹਿਣ ਲੱਗੇ ਹਾਂ। ਭਾਈ ਬਿਲਕੁਲ ਕਹਿਣ ਲੱਗੇ ਆਪਣੇ ਜੋਗੀ ਨੂੰ ਕਹੋ ਮੈਨੂੰ ਸਵਰਗ ਦੀ ਲੋੜ ਕੋਈ ਨਹੀਂ ਤੇ ਬੂਹਾ ਬੰਦ ਕਰ ਲਿਆ।

ਭਾਈ ਸਾਹਿਬ ਕਹਿਣ ਲੱਗੇ ਮੈਨੂੰ ਸਵਰਗ ਦੀ ਲੋੜ ਨਹੀਂ। ਫਿਰ ਬੂਆ ਬੰਦ ਕਰ ਲਏ, ਜੇਲੇ ਵਾਪਸ ਆਏ। ਜੋਗੀ ਕਹਿਣ ਲੱਗਾ ਇੱਕ ਵਾਰੀ ਫੇਰ ਜਾਓ, ਤਿਲਕੂ ਨੂੰ ਆਖੋ।

ਇੰਨੀ ਸ਼ਕਤੀ ਦਾ ਮਾਲਕ ਹੈ ਜਿਹੜਾ ਮੇਰੇ ਆਖੇ ਨਹੀਂ ਲੱਗਦਾ, ਜੋ ਕਿ ਆਸਣ ਲਾ ਕੇ ਬਹਿ ਗਿਆ। ਰਿਧੀਆਂ ਸਿੱਧੀਆਂ ਪ੍ਰਾਪਤ ਸਨ, ਉਹਨਾਂ ਰਿਧੀਆਂ ਸਿੱਧੀਆਂ ਦੇ ਸਦ

ਪਰ ਭਾਈ ਤਿਲਕੂ ਉਹਨਾਂ ਦਾ ਮਨ ਗੁਰੂ ਨਾਲ ਜੁੜੇ ਤੇ ਜਿਹਦਾ ਮਨ ਗੁਰੂ ਨਾਲ ਜੁੜਿਆ ਹੋਵੇ ਇਹੋ ਜਿਹੀਆਂ ਚੀਜ਼ਾਂ ਲਾਗੇ ਨਹੀਂ ਆਉਂਦੀਆਂ। ਉਹ ਭੂਤ ਪ੍ਰੇਤ ਬਥੇਰਾ ਰੌਲਾ ਪਾਉਂਦੇ ਨੇ, ਭਾਈ ਤਿਲਕੂ ਬੂਹਾ ਖੋਲ ਲੰਗਰ ਖਾ ਨਹੀਂ ਤੇ ਤੈਨੂੰ ਮਾਰਦੇ ਆਂਗੇ। ਹੁਣ ਜਿਸ ਗੁਰੂ ਦੀ ਓਟ ਭਾਈ ਤਿਲਕੂ ਨੇ ਲਈ ਉਹ ਗੁਰੂ ਭਾਈ ਤਿਲਕੂ ਦੀ ਰੱਖਿਆ ਕਰ ਰਿਹਾ। ਉਹਨਾਂ ਭੂਤਾਂ ਪ੍ਰੇਤਾਂ ਨੂੰ ਕੋਈ ਇਹੋ ਜਿਹੀ ਚੀਜ਼ ਪੈਂਦੀ ਹੈ ਜਿਹੜੀ ਚੁੱਕ ਕੇ ਪਿਛਾਂ ਸੁੱਟ ਦਿੰਦੀ।

ਉਹ ਸ਼ਕਤੀ ਹੈ ਨਾਮ ਦੀ, ਕਿਉਂਕਿ ਜਿੱਥੇ ਨਾਮ ਹੋਵੇ ਉੱਥੇ ਇਹ ਚੀਜ਼ ਅਸਰ ਨਹੀਂ ਕਰਦੀ। ਹੁਣ ਇਹ ਭੂਤ ਪ੍ਰੇਤ ਥੱਕ ਕੇ ਵਾਪਸ ਆ ਗਏ। ਜੋਗੀ ਨੂੰ ਕਹਿਣ ਲੱਗੇ, ਸਾਡਾ

ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੈ ਉਹ ਸੁਖ ਸਵਰਗ ਵਿਚ ਕਿੱਥੇ? ਉਹ ਸਵਰਗ ਜਿਹੜਾ ਸਵਰਗ ਤੂੰ ਕਹਿ ਰਹੇ, ਮੈਨੂੰ ਸਵਰਗ ਦੀ ਲੋੜ ਨਹੀਂ, ਮੇਰਾ ਸਵਰਗ

ਅੰਮ੍ਰਿਤਸਰ ਰਹਿੰਦੇ। ਜੋਗੀ ਨੇ ਕਿਹਾ ਦਿਲ ਕੋ ਚੱਲ ਫਿਰ ਮੈਨੂੰ ਆਪਣੇ ਗੁਰੂ ਕੋਲ ਲੈ ਚੱਲ। ਭਾਈ ਦਿਲ ਕੋ ਜੀ ਨੂੰ ਖੁਸ਼ੀਆਂ ਚੜ ਗਈਆਂ ਕਿ ਚਲੋ ਐਸੇ ਬਹਾਨੇ ਫਿਰ ਗੁਰੂ ਦੇ ਦਰਸ਼ਨ ਕਰਾਂਗੇ। ਹੋਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਕੁਝ ਤਮਾਸ਼ਾ ਦੇਖਣ ਵਾਲੇ।

ਸਿਆਣੇ ਕਹਿੰਦੇ ਨੇ ਦੋਸਤੀ ਵੀ ਦੇਖ ਕੇ ਪਾਣੀ ਚਾਹੀਦੀ। ਸੋਚਣਾ ਚਾਹੀਦਾ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਇਹ ਮੇਰੀ ਦੋਸਤੀ ਦੇ ਲਾਇਕ ਹੈ ਕਿ ਨਹੀਂ, ਕਿਧਰੇ ਇਹ ਤਾਂ ਨਹੀਂ ਅੱਜ ਜਿਹਦੇ ਨਾਲ ਮੈਂ ਦੋਸਤੀ ਕਰਨ ਲੱਗਾ ਕੱਲ ਇਹਦੇ ਕੋਲ ਮੈਨੂੰ ਨੁਕਸਾਨ ਉਠਾਉਣਾ ਪਵੇ। ਇਸੇ ਵਾਸਤੇ ਕਿਹਾ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਨਾਮ ਬਿਲੋਈਏ ਉੱਥੇ ਜਾ ਕੇ ਬੈਠੋ।

ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ, ਉਹਨਾਂ ਨਾਲ ਕੀ ਦੋਸਤੀ ਕਰਨੀ, ਜਿਨ੍ਹਾਂ ਨੂੰ ਪਰਮੇਸ਼ਰ ਨੇ ਵੀ ਭੁਲਾ ਦਿੱਤਾ। ਇਸ ਕਰਕੇ ਦੋਸਤੀ ਉਹਦੇ ਨਾਲ ਕਰੋ ਜਿਹੜਾ ਦੋਸਤ।

ਲੱਕੜਾਂ ਇਕੱਠੀਆਂ ਕਰਕੇ ਪਿੰਡ ਆ ਕੇ ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਲੱਕੜਾਂ ਇਕੱਠੀਆਂ ਕਰਨ ਵਾਸਤੇ ਜੰਗਲ ਚ ਗਿਆ। ਉਸਨੇ ਦੇਖਿਆ ਇੱਕ ਰਿੱਛ

ਅੱਗੇ ਕਿਵੇਂ ਜਾਵਾਂ? ਤੇਰੇ ਚ ਕਿਧਰੇ ਮੈਨੂੰ ਮਾਰ ਹੀ ਨਾ ਦੇ। ਇਹ ਡਰਦਾ ਦੂਰ ਖਲੋਤਾ ਉਹ ਜਿਹੜਾ ਰਿਛ ਸੀ ਦਰਖਤ ਥੱਲੇ ਬੈਠਾ ਹੋਇਆ, ਉਹਦੇ ਪੈਰ ਦੇ ਵਿੱਚ ਇੱਕ ਬੜਾ ਵੱਡਾ ਕੰਡਾ ਚੁਭਿਆ ਸੀ, ਖੂਨ ਵਗ ਰਿਹਾ, ਉਹ ਆਪ ਕੱਢ ਸਕਦਾ ਨਹੀਂ ਸੀ। ਉਹ ਭਾਲੂ, ਉਹ ਰਿਛ ਬੜਾ ਦੁਖੀ ਸੀ। ਇਸ ਆਦਮੀ ਨੇ ਉਹਦੇ ਪੈਰ ਵੱਲ ਦੇਖਿਆ, ਲਹੂ ਵਗ ਰਿਹਾ। ਉਸ ਰਿਛ ਵੱਲ ਦੇਖਿਆ ਜਿਹਦੀਆਂ ਅੱਖਾਂ ਦੇ ਵਿੱਚ ਦਰਦ ਹੈ। ਉਹ ਇਸ ਆਦਮੀ ਵੱਲ ਤਰਸ ਭਰੀ ਨਿਗਾਹ ਨਾਲ ਦੇਖ ਰਿਹਾ ਕਿ ਇਹ ਮੇਰੇ ਵੱਲ ਆਵੇ, ਇਹ ਮੇਰਾ ਕੰਡਾ ਕੱਢੇ। ਇਹ ਆਦਮੀ ਅੱਗੇ ਹੋਇਆ, ਇਹਨੇ ਜਾ ਕੇ ਉਹਦੇ ਪੈਰ ਵਿੱਚੋਂ ਕੰਡਾ ਕੱਢ ਦਿੱਤਾ, ਪੈਰ ਦੀ ਪੱਟੀ ਬੰਨ ਦਿੱਤੀ। ਉਹ ਰਿਸ਼ ਬੜਾ ਖੁਸ਼ ਹੋਇਆ, ਹੁਣ ਦੋਨਾਂ ਦੀ ਦੋਸਤੀ ਹੋ ਗਈ। ਉਹ ਆਦਮੀ ਰੋਜ ਲੱਕੜਾਂ ਇਕੱਠੀਆਂ ਕਰਕੇ ਵੇਚਿਆ ਕਰਦਾ ਸੀ। ਹੁਣ ਜਦੋਂ ਵੀ ਉਹਨੇ ਜੰਗਲ ਵਿੱਚ ਜਾਣਾ, ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦੇਣੀਆਂ, ਉਹਨੇ ਚੁੱਕ ਕੇ ਲੱਕੜਾਂ ਪਿੰਡ ਆ ਕੇ ਵੇਚ ਦੇਣੀਆਂ, ਬੜੇ ਪੈਸੇ ਕਮਾ ਲਏ। ਇੱਥੋਂ ਤੱਕ ਤਾਂ ਠੀਕ ਰਿਹਾ, ਇਹਨੇ ਭਲਾ ਕੀਤਾ, ਅਗੋਂ ਨੇ ਵੀ ਇਹਦੀ ਮਦਦ ਕੀਤੀ। ਇੱਕ ਦਿਨ ਐਸਾ ਹੋਇਆ, ਲੱਕੜਾਂ ਲੈਣ ਵਾਸਤੇ ਜੰਗਲ ਚ ਗਿਆ, ਭਾਲੂ ਨੇ ਲੱਕੜਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਸਨ। ਅੱਗੇ ਤੇ ਲੱਕੜਾਂ ਲੈ ਕੇ ਵਾਪਸ ਆ ਜਾਂਦਾ ਸੀ। ਕਹਿਣ ਲੱਗਾ, ਕਿਉਂ ਨਾ ਕੁਝ ਘੜੀਆਂ ਆਰਾਮ ਕਰ ਲੋ, ਇਹ ਦਰਖਤ ਥੱਲੇ ਲੰਮਾ ਪੈ ਗਿਆ ਤੇ ਭਾਲੂ ਜਿਹੜਾ ਸੀ ਇਹਦੇ ਸਰਾਣੇ ਬਹਿ ਗਿਆ।

ਇਹਦੇ ਮੂੰਹ ਤੇ ਆ ਕੇ ਬਹਿ ਗਈ। ਹੁਣ ਜਦੋਂ ਆਦਮੀ ਸੁੱਤਾ ਹੋਵੇ ਮੱਖੀ ਆ ਕੇ ਮੂੰਹ ਤੇ ਬਹਿ ਜਾਏ ਜਾਂ ਨੱਕ ਤੇ ਬਹਿ ਜਾਏ ਕੁਦਰਤੀ ਗੱਲ ਹੈ, ਖੁਰਕ ਤਾਂ ਜ਼ਰੂਰ ਹੋਵੇਗੀ। ਇਸ ਨੇ ਇੱਕ ਵਾਰੀ ਤਾਂ ਆਪਣੇ ਹੱਥ ਦੇ ਨਾਲ ਮੱਖੀ

ਨੇ ਫਿਰ ਹਟਾ ਦਿੱਤੀ, ਫਿਰ ਸੌਂ ਗਏ। ਹੁਣ ਭਾਲੂ ਦੇਖ ਰਿਹਾ ਸੀ ਕਿ ਮੇਰੇ ਦੋਸਤ ਨੂੰ ਮੱਖੀ ਤੰਗ ਕਰਦੀ। ਹੁਣ ਜਦੋਂ ਦੁਬਾਰਾ ਮੱਖੀ ਆ ਕੇ ਮੂੰਹ ਤੇ ਬੈਠੀ ਤੇ ਭਾਲੂ ਨੇ ਉਸੇ ਤਰ੍ਹਾਂ ਹੱਥ ਹਿਲਾ ਦਿੱਤਾ ਤੇ ਮੱਖੀ ਉੱਡ ਗਈ। ਦੁਬਾਰਾ ਫਿਰ ਮੱਖੀ ਆ ਕੇ ਬਹਿ ਗਈ। ਇਹ ਕੁਦਰਤੀ ਗੱਲ ਹੈ ਕਿ ਮੱਖੀ ਨੂੰ ਜਿੱਥੋਂ ਹਟਾਓ ਉੱਡ ਕੇ ਦੁਬਾਰਾ ਫਿਰ ਉੱਥੇ ਆ ਕੇ ਬਹਿੰਦੀ। ਮੱਖੀ ਦੁਬਾਰਾ ਆ ਕੇ ਫਿਰ ਉਹਦੇ ਮੂੰਹ ਤੇ ਬਹਿ ਗਈ। ਹੁਣ ਭਾਲੂ ਨੂੰ ਗੁੱਸਾ ਚੜਿਆ, ਕਹਿਣ ਲੱਗਾ ਮੇਰੇ ਯਾਰ ਨੂੰ ਸੌਣ ਨਹੀਂ ਦਿੰਦੀ। ਹੁਣ ਉਹ ਆਪਣੀ ਜਗ੍ਹਾ ਭਲਾ ਕਰ ਰਿਹਾ ਕਿਉਂਕਿ ਸਮਝ ਨਹੀਂ ਪੂਰੀ ਕਿ ਮੈਂ ਕੀ ਕਰਨ ਲੱਗਾ। ਭਾਲੂ ਮਨ ਵਿਚ ਕਹਿੰਦਾ ਕਿ ਉਹਨਾਂ ਮੱਖੀ ਨੂੰ ਹੀ ਮਾਰਦੇ ਆ, ਘੜੀ ਮੁੜੀ ਆ ਕੇ ਬਹਿੰਦੀ। ਮੱਖੀ ਆ ਕੇ ਉਸ ਆਦਮੀ ਦੇ ਮੂੰਹ ਤੇ ਜਦੋਂ ਬੈਠੀ ਉਹਨੇ ਜ਼ੋਰ ਦੀ ਪੰਜਾ ਮਾਰਿਆ ਤੇ ਮੱਖੀ ਤੇ, ਪਰ ਮੱਖੀ ਉੱਡ ਗਈ ਉਹਦੇ ਮੂੰਹ ਤੇ ਵੱਜਾ ਤੇ ਮੂੰਹ ਦੇ ਦੰਦ ਸਾਰੇ ਬਾਹਰ ਨਿਕਲ ਆਏ, ਮੱਥਾ ਵੀ ਸਾਰਾ ਭੱਜ ਗਿਆ ਤੇ ਪ੍ਰਾਣ ਉੱਡ ਗਏ, ਖਤਮ ਹੋ

ਦੋਸਤੀ ਉੱਥੇ ਕਰੋ ਜਿੱਥੇ ਨਿਭਾ ਸਕੋ ਤੇ ਨਿਭ ਸਕੇ। ਦੋਸਤੀ ਉਹਦੇ ਨਾਲ ਕਰੋ ਜਿਹਦੇ ਕੋਲੋਂ ਨੁਕਸਾਨ ਨਾ ਉਠਾਉਣਾ ਪਵੇ। ਇਹ ਠੀਕ ਹੈ ਕਿ ਭਲਾ ਕਰੋ? ਭਲਾ ਕਰੋ ਜ਼ਰੂਰ, ਪਰ ਜੇ ਭਲੇ ਦੀ ਉਮੀਦ ਕਰਨੀ ਇਹ ਵੀ ਮੇਰੇ ਨਾਲ ਭਲਾ ਕਰੇ ਤਾਂ ਉੱਥੇ ਭਲਾ ਕਰੋ ਜਿੱਥੋਂ

40 45 ਸਾਲ ਦਾ ਗੱਭਰੂ ਨੌਜਵਾਨ ਗੁਰੂ ਮੇਰੀ ਉਮਰ 100 ਸਾਲ ਤੋਂ ਉੱਤੇ ਰਿਧੀਆਂ ਸਿੱਧੀਆਂ ਦਾ ਮੈਂ ਮਾਲਕ ਨੌਜਵਾਨ ਗੁਰੂ ਨੂੰ ਜਾ ਕੇ ਮੱਥਾ ਟੇਕਾਂਗਾ ਇਹ ਨਹੀਂ ਹੋ ਸਕਦਾ ਮੈਂ ਵਾਪਸ ਚੱਲਿਆ ਨਾਲ ਆਏ ਲੋਕਾਂ ਨੇ ਸਮਝਾਇਆ ਅੱਜ ਤੂੰ ਅੱਗੇ ਆ ਗਏ ਦਰਸ਼ਨ ਕਰਕੇ ਜਾ ਦਿਲ ਕਰੇਗਾ ਮੱਥਾ ਟੇਕੀ ਦਿਲ ਕਰੇਗਾ ਨਾ ਟੇਕੀ ਤੈਨੂੰ ਕਿਹੜਾ ਕਿਸੇ ਨੇ ਧੱਕੇ ਨਾਲ ਫੜ ਕੇ ਮੱਥਾ ਟਿਕਾਣਾ ਲੋਕਾਂ ਨੇ ਸਮਝਾਇਆ ਤਾਂ ਇਹ ਜੋਗੀ ਫਿਰ ਤੁਰਿਆ ਇਹ ਅੰਮ੍ਰਿਤਸਰ ਦੇ ਲਾਗੇ ਪਹੁੰਚੀ ਉਧਰ ਧੰਨ ਗੁਰੂ ਅਰਜਨ ਸਾਹਿਬ ਅੰਤਰਯਾਮੀ

ਕੋਈ ਵੀ ਸਾਡੇ ਮੱਥੇ ਨਾ ਲੱਗੇ। ਸ਼ਿਆਮਾ ਨਾ ਸਿੱਖਾਂ ਨੇ ਲਾ ਦਿੱਤਾ ਵਿਸ਼ਕਾਰ ਇੱਕ ਕਨਾਤ ਲਾ ਦਿੱਤੀ। ਜਿੰਨੇ ਵੀ ਲੋਕ ਗੜ ਸ਼ੰਕਰ ਤੋਂ ਆਏ ਸਨ ਜੋਗੀ ਤੇ ਭਾਈ ਬਿਲਕੁਲ ਸਮੇਤ ਕਨਾਤ ਦੇ ਇੱਕ ਪਾਸੇ ਬਿਠਾ ਦਿੱਤੇ। ਦੂਸਰੇ ਪਾਸੇ ਧੰਨ ਗੁਰੂ ਅਰਜਨ ਸਾਹਿਬ ਸੰਗਤਾਂ ਸਮੇਤ ਆ ਕੇ ਬੈਠ ਗਏ।

ਗੁਰ ਸਾਹਿਬ ਜੀ ਕਹਿੰਦੇ ਨੇ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾ

ਕਹਿਣ ਲੱਗਾ ਮੈਂ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗਾ। ਫਿਰ ਲੰਮੇ ਲੰਮੇ ਮੇਰੇ ਵਾਲ, ਮੇਰੇ ਕੋਲ ਰਹਿਣ ਵਾਲੇ ਚੇਲਿਆਂ ਨੂੰ ਵੀ ਇਹ ਪਤਾ ਨਹੀਂ ਕਿ ਮੇਰਾ ਕੰਨ ਕੱਟਿਆ ਹੋਇਆ। ਬੜਾ ਹੈਰਾਨ ਹੈ ਪਰ ਫਿਰ ਕਹਿ

ਗੁਰੂ ਸਾਹਿਬਾਂ ਦੇ ਹੱਥ ਵਿਚ ਕੰਨ ਦਾ ਕੱਟਿਆ ਹੋਇਆ ਟੁਕੜਾ ਤੇ ਵਿਚ ਸੋਨੇ ਦਾ ਮੰਦਰ, ਜੋ ਕਿ ਹੈਰਾਨ ਹੋ ਗਿਆ। ਉਹ ਕੰਨ ਦਾ ਟੁਕੜਾ ਹੱਥ ਵਿਚ ਫੜ ਲਿਆ, ਉਲਟ ਪੁਲਟ ਕੇ ਦੇਖਦਾ ਹੈ, ਕਹਿੰਦਾ ਮਹਾਰਾਜ ਹਾਂ ਇਹ ਸੋਨੇ ਦਾ ਮੰਦਰ ਉਹ ਹੀ ਹੈ। ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਕੀ ਪਤਾ ਲੱਗੇਗਾ, ਕੰਨ ਦੇ ਨਾਲ ਲਗਾ ਕੇ ਦੇਖ। ਜਦੋਂ ਟੁਕੜਾ ਕੰਨ ਦੇ ਨਾਲ ਲਗਾਇਆ ਤਾਂ ਨਾਲ ਹੀ ਜੁੜ ਗਿਆ। ਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਸਰਬ ਪ੍ਰਿਤ ਪਾਲੈ, ਸਤਿਗੁਰ ਮੇਰਾ ਮਾਰ ਜਿਵਾਲੈ। ਜਿਹੜਾ ਗੁਰੂ ਹੈ ਸਰਬੱਤ ਦੀ ਪਾਲਣਾ ਕਰਦਾ, ਉਹ ਮਰਿਆਂ ਨੂੰ ਜੀਵਨ ਵੀ ਦਿੰਦਾ। ਜਦੋਂ ਇਹ ਨਜ਼ਾਰਾ ਦੇਖੇ ਸਾਰਿਆਂ, ਉਸ ਜੋਗੀ ਦੇ ਨਾਲ ਤੇ ਪ੍ਰਤੱਖ ਹੋ ਗਏ। ਹੁਣ ਜਿਹੜਾ ਕਹਿੰਦਾ ਸੀ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਹੁਣ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਤੇ ਕਹਿੰਦਾ ਬਾਦਸ਼ਾਹ ਇੱਕ ਨਾਥ ਹਟਾ ਦਿਓ, ਮੈਨੂੰ ਦਰਸ਼ਨ ਦਿਓ, ਮੈਂ ਹੁਣ ਤੁਹਾਡੇ ਦਰਸ਼ਨ ਕਰਨੇ ਚਾਹਨਾ, ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੀਆਂ ਭੁੱਲਾਂ ਬਖਸ਼ਵਾਣੀਆਂ ਚਾਹਨਾ। ਜੋਗੀ ਰੋਣ ਲੱਗ ਪਏ। ਸਾਹਿਬ ਜੀ ਕਹਿਣ ਲੱਗੇ ਜੋਗੀ ਰੋ ਲੈ, ਇਹ ਜਿਹੜੀ ਮੋਹ ਮਾਇਆ ਦੀ ਮੈਲ ਤੇਰੇ ਮਨ ਤੇ ਹੈ ਇਹ ਹਟੇਗੀ ਤੇ ਤਾਂ

ਜੋਗੀ ਰੋ ਰਿਹਾ ਹੈ। ਰਿਹਾ ਨਹੀਂ ਜਾਂਦਾ ਪਾਤਸ਼ਾਹ ਦਰਸ਼ਨ ਦੇ ਹੋਣ, ਬਰਦਾਸ਼ਤ ਨਹੀਂ ਹੁੰਦਾ ਕਿ ਹੁਣ ਤੇਰੇ ਤੋਂ ਦੂਰ ਰਵਾਂ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਸਿੱਖਾਂ ਨੇ ਕਨਾਤ ਹਟਾਈ ਜਦੋਂ ਜੋਗੀ ਨੇ ਦਰਸ਼ਨ ਕੀਤੇ।

ਜੋਗੀ ਵੱਲ ਮਿਹਰ ਦੀ ਨਿਗਾਹ ਨਾਲ ਦੇਖਿਆ ਰਿੱਧੀਆਂ ਸਿੱਧੀਆਂ ਤੋਂ ਉੱਤੇ ਕਰਕੇ ਗੁਰਸਿੱਖ ਬਣਾ ਦਿੱਤਾ। ਭਾਈ ਤਿਲਕੂ ਵੱਲ ਹੋਏ ਸਾਹਿਬ ਜੀ, ਭਾਈ ਤਿਲਕੂ ਨੂੰ ਫੜ ਕੇ ਆਪਣੇ ਗਲ ਦੇ ਨਾਲ ਲਾ ਲਿਆ ਤੇ ਕਹਿਣ ਲੱਗੇ, ਭਾਈ ਤਿਲਕੂ ਤੇਰੇ ਵਰਗੇ ਸਿੱਖਾਂ ਵਾਸਤੇ ਹੀ ਤਾਂ ਬਾਣੀ ਕਹਿੰਦੀ ਹੈ, ਬਿਨਾਂ ਗੁਰਸਿੱਖਾਂ ਕੋ ਹੋਂ ਵਾਰਿਆ ਜੋ ਬਹਿੰਦਿਆਂ ਉੱਠਦਿਆਂ

ਜੇ ਕੋ ਕਰੇ ਚਿਤ ਲਾਏ ਮਨ ਛਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹੋ ਹਰ ਕੇ ਸਦ ਬਲਿਹਾਰ ਨੇ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹੋਮੇ ਸ਼ਬਦ ਜਲਾਏ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਏ ਨ ਤਿੰਨ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਜਿਤਨੇ ਸੁਖ ਸੰਸਾਰ ਕੇ ਸਭ ਸੇਵਾ ਕੇ ਬੀਚ ਉਤੋਂ ਪਦਵੀ ਪਾ ਗਏ ਸੇਵਾ ਕਰਕੇ ਨੀਚ ਐਸੀ ਸਤਿਗੁਰ ਕੀ ਵਡਿਆਈ ਪੁੱਤਰ ਕਲਤਰ ਵਿਚੇ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜਿਉ ਤਿਸ ਆਗੇ ਧਰੇ ਸਹਿਬ ਭਾਵੇ ਸੋ ਪਰਵਾਨ ਸੋ ਸੇਵਕ ਦਰਗੇ ਪਰਵਾਨ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਹੀ ਫਲ ਪਾਏ ਸਾਚਾ ਸਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੇ ਪੰਥ ਨਾ

ਜਿਨ੍ਹਾਂ ਨੇ ਨਿਸਕਾਮਤਾ ਦੇ ਨਾਲ ਆਪਣੇ ਗੁਰੂ ਦੀ ਸੇਵਾ ਕੀਤੀ ਹੈ, ਉਹ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀ ਹੈ ਕਿ ਉਹਨਾਂ ਨੂੰ ਮੰਜੀਆਂ ਬਖਸ਼ ਦਿੱਤੀ ਹੈ। ਜਿਨ੍ਹਾਂ ਨੇ ਨਿਸਕਾਮਤਾ ਦੇ ਨਾਲ ਸੇਵਾ ਕੀਤੀ ਹੈ, ਕਿਉਂ ਜੇ ਕੋਈ ਦਾਤ ਮੰਗ ਲਵੇਗਾ ਤੇ ਗੁਰੂ ਘਰ ਦੇ ਵਿੱਚ ਕੋਈ ਘਾਟਾ ਨਹੀਂ ਹੈ, ਸਾਰੀ ਬਰਕਤਾਂ ਗੁਰੂ ਦੇ ਕੋਲ ਹੁੰਦੀਆਂ। ਜੇ ਸੇਵਾ ਕਰਕੇ ਕੋਈ ਦਾਤ ਮੰਗ ਲਈ ਤੇ ਗੁਰੂ ਸਾਹਿਬ ਦੇ ਦੇਣਗੇ। ਉਹ ਦਾਤ ਮੰਗੀ ਹੋਈ ਕਿਸੇ ਦਿਨ ਨੂੰ ਉਹ ਖਤਮ ਵੀ ਹੋ ਸਕਦੀ ਹੈ, ਪਰ ਜਿਨ੍ਹਾਂ ਦੀ ਸ਼ਰਧਾ ਭਾਵਨਾ ਪਿਆਰ ਸੀ ਉਹਨਾਂ ਨੇ ਨਿਸਕਾਮਤਾ ਦੇ ਸਬਸ ਕਾ ਦਾਤਾ ਸਤਿਗੁਰ ਮੇਰਾ ਪੁਰਖ ਵਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਸਤਿਗੁਰ ਮੇਰਾ ਸਭ ਪ੍ਰਤ ਪਾਲੇ, ਸਤਿਗੁਰ ਮੇਰਾ ਮਾਰ ਜੀ ਵਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈ, ਸਤਿਗੁਰ ਮੇਰਾ ਤਾਨ ਨਿਤਾਨ, ਸਤਿਗੁਰ ਮੇਰਾ ਘਰ ਦੀ ਬਾਣ, ਸਤਿਗੁਰ ਕੇ ਹੋ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇਵਿਆ ਤਿਸ ਭਾਉ ਨਾ ਵਿਆਪੇ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪਹਿਰ ਨਾਨਕ ਗੁਰ ਜਾਪ। ਗੁਰੂ ਸਾਹਿਬ ਨੇ ਸਿੱਧ ਕੀਤਾ ਹੈ ਕਿ ਨਿਰੰਕਾਰ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ। ਇਸ ਵਾਸਤੇ ਗੁਰੂ ਸਾਹਿਬ ਗੁਰਬਾਣੀ ਵਿੱਚ ਲਿਖ ਕੇ ਦੇ ਗਿਆ, ਗੁਰ ਸਮਰਥ ਗੁਰ ਨਿਰੰਕਾਰ, ਗੁਰ ਊਚਾ ਅਗਮ ਅਭਾਰ, ਗੁਰ ਕੀ ਮਹਿਮਾ ਗਮ ਹੈ ਕਿਆ ਕੱਥੇ ਕੱਥਣ ਹਾਰ, ਜਿਤੜੇ ਪਨ ਬਨ ਬਾਂਚੀਏ ਤਿਤੜੇ ਸਤਿਗੁਰ ਪਾਸ। ਗੁਰੂ ਦੇ ਕੋਲ ਕਿਹੜੀਆਂ ਦਾਤਾਂ ਨਹੀਂ ਹੁੰਦੀਆਂ? ਨੌ ਨਿਧਾਂ ਦੇ 18 ਸਿੱਧਾਂ ਦੇ ਮਾਲਕ ਹੁੰਦੇ ਹੈ, ਪਰ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਗੁਰੂ ਨੇ ਫਰਕ ਤੇ ਨਹੀਂ ਰੱਖਿਆ। ਇਹੋ ਜਿਹੀਆਂ ਦਾਤਾਂ ਬਖਸ਼ਿਸ਼ ਕੀਤੀਆਂ ਗੁਰੂ ਨੇ ਕਿ ਆਪਣਾ ਸਰੂਪ ਬਣਾ ਦਿੱਤਾ, ਤੇ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ। ਭਾਈ ਗੁਰਦਾਸ ਨੇ ਆਪਣੀਆਂ ਕਵਿਤਾ ਦੇ ਵਿੱਚ ਦੱਸਿਆ ਹੈ ਕਿ ਪੰਜ ਵਾਰ ਗੰਗ ਜਾਏ, ਬਾਰ ਪੰਚ ਪਰਾਗ ਨਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਗਾ। ਗੁਰੂ ਕੇ ਸਿੱਖ ਦੀ ਅੰਮ੍ਰਿਤਧਾਰੀ ਦੀ ਨਿੱਤ ਨੇਮੀ ਦੀ ਸੇਵਾ ਦਾ ਫਲ ਤੇ ਮਹੱਤਵ ਦੱਸਿਆ ਹੈ ਕਿ ਪੰਜ ਵਾਰ ਗੰਗ ਜਾਏ, ਬਾਰ ਪੰਚ ਪਰਾਗ ਨਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏਗਾ। ਇਨਾ ਫਲ ਤੇ ਮਾਤਮਿਆ, ਫਲ ਹੋਵੇ ਗੁਰੂ ਕਾ ਸਿੱਖ ਨਗੁਰਾ ਨਾ ਹੋਵੇ, ਇਹ ਸਾਰੇ ਮਰਾਤਬੇ ਗੁਰੂ ਕਿਆ ਸਿੱਖਾਂ ਦੇ ਹੈ। ਇਨਾ ਫਾੜਿਆ ਜਿਹੜਾ ਅੰਮ੍ਰਿਤਧਾਰੀ ਨੂੰ ਨਿੱਤ ਨੇਮੀ ਨੂੰ ਇਸ਼ਨਾਨ ਇਸ਼ਨਾਨ ਕਰਵਾ ਦੇਣਾ ਉਹਦਾ ਇਨਾ ਫਲ ਤੇ ਮਾਤਮਿਆ, ਜਿਵੇਂ ਪੰਜ ਵਾਰ ਗੰਗਾ ਦੇ ਇਸ਼ਨਾਨ ਕਰਨ ਦਾ ਤੇ ਪੰਜ ਵਾਰ ਪ੍ਰਾਗ ਰਾਜ ਦੇ ਇਸ਼ਨਾਨ ਕਰਨ ਦਾ ਇਨਾ ਤੇ ਮਾਤਮਿਆ। ਜਿਹੜਾ ਗੁਰੂ ਕੇ ਸਿੱਖ ਨੂੰ ਇਸ਼ਨਾਨ ਕਰਵਾ ਦਿੰਦਾ, ਫੇਰ ਗਾਂ ਦੱਸਿਆ ਹੈ ਸਿੱਖ ਕੋ ਪਲਾਏ ਪਾਣੀ ਪਾਓ ਕਰ ਕਰਕੇ ਤੇ ਅਸਮੇਧ ਜਗ ਫਲ ਸਿੱਖ ਕੋ ਜਵਾਏਗਾ। ਜਿਵੇਂ ਕੋਈ ਸਫ਼ਰ ਦੇ ਵਿੱਚੋਂ ਗੁਰੂ ਕਾ ਸਿੱਖ ਆ ਗਿਆ, ਜੇ ਕਿਸੇ ਨੇ ਪਿਆਰ ਦੇ ਨਾਲ ਉਹਨੂੰ ਜਲ ਛਕਾ ਦਿੱਤਾ ਤੇ ਭੁੱਖੇ ਨੂੰ ਪ੍ਰਸ਼ਾਦ ਪਾਣੀ ਛਕਾ ਦਿੱਤਾ,
ਉਹਦਾ ਅਸੁਮੇਧ ਜੱਗ ਦਾ ਫਲ ਦੱਸਿਆ ਹੈ, ਜਿਹੜਾ ਗੁਰੂ ਕੇ ਸਿੱਖ ਨੂੰ ਪਿਆਰ ਦੇ ਨਾਲ ਜਲ ਛਕਾ ਦਿੰਦਾ ਤੇ ਭੁੱਖੇ ਨੂੰ ਪ੍ਰਸ਼ਾਦ ਪਾਣੀ ਛਕਾ ਦਿੰਦਾ, ਉਹਦਾ ਅਸੁਮੇਧ ਜੱਗ ਦਾ ਫਲ ਹੈ। ਗਾਂ ਦੱਸਿਆ ਹੈ, ਜੈਸੇ ਸੱਤ ਮੰਦਿਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਸ਼ਬਦ ਸੁਖਾਏਗਾ। ਇੰਨਾ ਫਲ ਤੇ ਮਹਾਤਮਿਆ, ਜਿਵੇਂ ਸੱਤ ਮੰਦਿਰ ਸੋਨੇ ਦੇ ਉਸਾਰ ਕੇ ਦਾਨ ਕਰ ਦੇਣੇ ਆ, ਇੰਨਾ ਫਲ ਤੇ ਮਹਾਤਮਿਆ ਕਿ ਜੈਸੇ ਸੱਤ ਮੰਦਿਰ ਕੰਚਨ ਕੇ ਉਸਾਰ ਦੀਨੇ, ਤੈਸਾ ਫਲ ਸਿੱਖ ਕੋ ਏਕ ਸ਼ਬਦ ਸਿਖਾਏਗਾ। ਗੁਰਬਾਣੀ ਦਾ ਕਿਸੇ ਨੂੰ ਸ਼ਬਦ ਪੜਾ ਦੇਣਾ ਜਾਂ ਯਾਦ ਕਰਾ ਦੇਣਾ, ਇੰਨਾ ਫਲ ਤੇ ਮਹਾਤਮਿਆ। ਗਾਂ ਦੱਸਿਆ ਏ, ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ। ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ। ਇੰਨਾ ਫਲ ਤੇ ਮਹਾਤਮ ਦੱਸਿਆ, ਜਿਵੇਂ 20 ਵਾਰੀ ਮਹਾਂਪੁਰਸ਼ਾਂ ਦੇ ਦਰਸ਼ਨਾਂ ਦਾ ਫਲ ਹੈ ਜਾਂ ਧਰਮ ਸਥਾਨ ਤੇ ਮੱਥਾ ਟੇਕਣ ਦਾ ਫਲ ਹੈ, ਇੰਨਾ ਫਲ ਹੈ। ਜੇ ਕੋਈ ਸਫ਼ਰ ਦੇ ਵਿੱਚੋਂ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਨਿਤ ਨੇਮੀ ਕਿਸੇ ਗੁਰੂ ਕੇ ਸਿੱਖ ਦੇ ਘਰ ਆ ਗਿਆ, ਓਨ ਸਿੱਖ ਨੇ ਮੰਜਾ ਡਾ ਕੇ ਬਿਸਤਰਾ ਵਿਛਾ ਕੇ ਉਹਨੂੰ ਆਰਾਮ ਕਰਵਾਇਆ, ਮੁੱਠੀ ਚਾਪੀ ਕੀਤੀ ਹੈ, ਇੰਨਾ ਫਲ ਤੇ ਮਹਾਤਮਿਆ। ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ। ਇਹਨਾਂ ਤੇ ਫਲ ਹੈਗਾ ਗੁਰੂ ਕੀ ਸਿੱਖ ਦਾ ਫਲ, ਤੇ ਜਿਹਨਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਉਹਦਾ ਫਲ ਕੋਈ ਕਿੰਨਾ ਕੁ ਦੱਸੇਗਾ ਤੇ ਕਿੰਨਾ ਕੁ ਮਹਾਤਮ ਦੱਸੇਗਾ। ਜਿਹਨਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਜਿਤਨੇ ਸੁਖ ਸੰਸਾਰ ਕੇ ਸਭ ਸੇਵਾ ਕੇ ਵਿੱਚ, ਉੱਤਮ ਪਦਵੀ ਪਾ ਕੇ ਸੇਵਾ ਕਰਕੇ ਨੀਚ, ਇਸੇ ਤਗਾਂ ਪੰਜਵੇਂ ਪਾਤਸ਼ਾਹ।

ਗੁਰੂ ਨਾਨਕ ਸਾਹਿਬ ਦੀ ਜੋ ਦੇ ਮਾਲਕ ਸੀਗੇ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਰਿਹਾ ਕਰਦੇ ਸੀਗੇ, ਉਥੋਂ ਲਾਹੌਰ ਦੀ ਸੰਗਤ ਨੇ ਆ ਕੇ ਦਰਸ਼ਨ ਕੀਤੇ, ਮੱਥਾ ਟੇਕਿਆ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਬਿਰਧ ਮਾਈ ਭਾਈ ਆ ਨਹੀਂ ਨਾ ਸਕਦੇ, ਉਹ ਆਪ ਜੀ ਦੇ ਦਰਸ਼ਨਾਂ ਨੂੰ ਤਰਸ ਰਹੇ ਹਨ ਤੇ ਚੱਲ ਕੇ ਦਰਸ਼ਨ ਦਿਓ। ਜਿਹੜੇ ਮਾਈ ਭਾਈ ਬਿਰਧ ਹਨ ਉਹ ਆ ਨਹੀਂ ਸਕਦੇ, ਇਸ ਵਾਸਤੇ ਚੱਲ ਕੇ ਲਾਹੌਰ ਜਾ ਕੇ ਦਰਸ਼ਨ ਦਿਓ। ਤੇ ਉਦੋਂ ਹੁਣ ਵਰਗੇ ਸਾਧਨ ਨਹੀਂ ਸੀ, ਜਾਂ ਤੇ ਘੋੜਿਆਂ ਤੇ ਆਉਣਾ ਪੈਂਦਾ ਸੀ ਜਾਂ ਰਥਾਂ ਤੇ ਆਉਣਾ ਪੈਂਦਾ ਸੀਗਾ ਤੇ ਜਾਂ ਫਿਰ ਤੁਰ ਕੇ ਆਉਣਾ ਪੈਂਦਾ ਸੀਗਾ। ਉਸ ਪੰਜਵੇਂ ਪਾਤਸ਼ਾਹ ਵੇਲੇ ਉਦੋਂ ਹੁਣ ਵਰਗੇ ਸੁੱਖਾਂ ਦੇ ਸਾਧਨ ਨਹੀਂ ਸੀ, ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਤੇ ਕਹਿਣ ਲੱਗੇ ਚੰਗਾ ਤੁਸੀਂ ਚੱਲ ਕੇ ਤਿਆਰੀ ਕਰੋ ਤੇ ਅਸੀਂ ਆਉਂਦੇ ਹਾਂ।

سارا انتظام کر لیا گرو صاحب پنجویں پاتشاہ نگراں دے وچوں دی سکھی دا پرچار کردے کردے تے لاہور پہنچ گئے ہیں. اوتھے جا کے لاہور شہر دے وچ دو ٹائم دیوان سجیا کردے سیگے تے دوویں ٹائم ہی گرو کا لنگر چلیا کردا سی. ਉਦੋਂ ਉਹ ਨਹੀਂ ਸੀ ਲੰਗਰ ਚੱਲਦਾ ਉਸ ਟਾਈਮ ਤੇ ਜਿਹਦੇ ਕੋਲ ਸਮਰੱਥਾ ਹੁੰਦੀ ਸੀ ਉਹ ਬੇਨਤੀ ਕਰਕੇ ਤੇ ਆਪਣੇ ਘਰ ਚਰਨ ਪਵਾ ਲੈਂਦਾ ਸੀਗਾ. ਚਰਨ ਪਵਾਉਣ ਦੇ ਨਾਲ ਚਾਰ ਲਾਭ ਹੋ ਜਾਂਦੇ ਸੀਗੇ, ਨਾਲੇ ਤੇ ਘਰ ਪਵਿੱਤਰ ਹੋ ਜਾਣਾ, ਨਾਲੇ ਦਸਾਂ ਨਵਾਂ ਦੀ ਕਮਾਈ ਸਫਲੀ ਹੋ ਜਾਣੀ, ਨਾਲੇ ਹੱਥੀਂ ਸੇਵਾ ਕਰ ਲੈਣੀ, ਹੱਥ ਪਵਿੱਤਰ ਕਰ ਲੈਣੇ, ਨਾਲੇ ਸੰਗਤਾਂ ਦੀ ਸੇਵਾ ਕਰ ਲੈਣੀ. ਜਿਹੜਾ ਕੋਈ ਮਨ ਦੇ ਵਿੱਚ ਕਾਮਨਾ ਹੁੰਦੀ ਸੀ ਉਹ ਆਪਣੀ ਅਰਦਾਸ ਕਰਵਾ ਕੇ ਤੇ ਪੂਰੀ ਕਰਵਾ ਲੈਂਦੇ ਸੀਗੇ. ਇਸ ਤਰ੍ਹਾਂ ਗੁਰੂ ਸਾਹਿਬ ਨੂੰ ਘਰ ਪ੍ਰਸ਼ਾਦ ਪਾਣੀ ਛਕਾਉਣ ਦੇ ਨਾਲ ਚਾਰ ਲਾਭ ਹੋ ਜਾਂਦੇ ਸੀਗੇ. ਗੁਰੂ ਸਾਹਿਬ ਆਪ ਜਾ ਕੇ ਦੋ ਟਾਈਮ ਨਾਲੇ ਤੇ ਦੀਵਾਨ ਵੀ ਦਰਸ਼ਨ ਦਿਆ ਕਰਦੇ ਸੀ ਤੇ ਨਾਲੇ ਬਚਨ ਕਰਿਆ ਕਰਦੇ ਸੀ, ਦੋ ਟਾਈਮ ਕੀਰਤਨ ਹੋਇਆ ਕਰਦਾ ਸੀ ਤੇ ਸੰਗਤਾਂ ਆ ਕੇ ਲਾਭ ਲੈਂਦੀਆਂ ਸੀਗੀਆਂ. ਉਹ ਸੰਗਤ ਦੇ ਵਿੱਚ ਗਰੀਬ ਵੀ ਆਉਂਦੇ ਸੀ ਤੇ ਅਮੀਰ ਵੀ ਆਉਂਦੇ ਸੀਗੇ. ਕਈ ਵਾਰੀ ਗਰੀਬਾਂ ਦੀ ਅਮੀਰਾਂ ਨਾਲੋਂ ਵੀ ਜ਼ਿਆਦਾ ਸ਼ਰਧਾ ਹੁੰਦੀ ਹੈ. ਕਈ ਵਾਰੀ ਉਹ ਸੰਗਤ ਦੇ ਵਿੱਚ ਗਰੀਬ ਵੀ ਆਉਂਦੇ ਸੀ ਤੇ ਅਮੀਰ ਵੀ ਆਉਂਦੇ ਸੀਗੇ. ਹੁਣ ਜਿਹੜੇ ਤੇ ਹੁੰਦੇ ਸੀਗੇ ਅਮੀਰ ਉਹਨਾਂ ਤੇ ਬੇਨਤੀ ਕਰਕੇ ਤੇ ਨਾਲੇ ਘਰ ਚਰਨ ਪਵਾ ਲੈਣੇ, ਨਾਲੇ ਦਸਾਂ ਨਵਾਂ ਦੀ ਕਮਾਈ ਸਫਲੀ ਕਰਵਾ ਲੈਣੀ ਤੇ ਨਾਲੇ ਹੱਥ ਸਫਲੇ ਕਰ ਲੈਣੇ. ਨਾਲੇ ਜਿਹੜੀ ਮਨ ਦੀ ਭਾਵਨਾ ਹੁੰਦੀ ਸੀ ਉਹ ਅਰਦਾਸ ਕਰਵਾ ਕੇ ਤੇ ਪੂਰੀ ਕਰਵਾ ਲੈਂਦੇ ਸੀਗੇ. ਇਸ ਤਰ੍ਹਾਂ ਚਾਰ ਲਾਭ ਹੋ ਜਾਂਦੇ ਸੀਗੇ. ਉਸੇ ਹੀ ਸੰਗਤ ਦੇ ਵਿੱਚ ਸੰਮਣ ਤੇ ਮੂਸਣ ਦੋ ਜਣੇ ਸੀਗੇ, ਸੀ ਉਹ ਰਾਮ ਗੜੀਏ ਤੇ ਉਹਨਾਂ ਨੇ ਵੀ ਆ ਕੇ ਰੋਜ਼ ਕੀਰਤਨ ਸੁਣਨਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਣਾ ਕਿ ਕਾਹਨੂੰ ਗੁਰੂ ਸਾਹਿਬ ਨੇ ਫਲਾਣੇ ਦੇ ਘਰ ਚਰਨ ਪਾਉਣੇ ਤੇ ਪ੍ਰਸ਼ਾਦ ਪਾਣੀ ਛਕਣਾ, ਪਰਸੋਂ ਨੂੰ ਫਲਾਣੇ ਦੇ ਘਰ ਚਰਨ ਪਾਉਣੇ ਆ ਪ੍ਰਸ਼ਾਦ ਪਾਣੀ ਛਕਣਾ, ਉਹਨਾਂ ਨੂੰ ਵੀ ਫੁਰਨਾ ਬਣਿਆ ਕਿ ਆਪਾਂ ਵੀ ਗੁਰੂ ਸਾਹਿਬ ਦੇ ਘਰ ਚਰਨ ਪਵਾ ਲਈਏ. ਹੁਣ ਪਵਾਉਣ ਵਿਚਾਰੇ ਕਿਵੇਂ, ਗਰੀਬੀ ਨੇ ਵੀ ਪੂਰਾ ਹੀ ਨਿਵਾਸ ਕੀਤਾ ਹੋਇਆ ਸੀ, ਦਿਨੇ ਮਜ਼ੂਰੀ ਕਰਦੇ ਸੀ ਤੇ ਰਾਤ ਨੂੰ ਖਾ ਕੇ ਸੌ ਜਾਂਦੇ ਸੀਗੇ. ਪਰ ਪਿਆਰ ਉਹਨਾਂ ਦਾ ਅਮੀਰਾਂ ਨਾਲੋਂ ਵੀ ਬਾਹਲਾ ਸੀਗਾ. ਦੋਵਾਂ ਨੇ ਪਿਓ ਪੁੱਤਾਂ ਨੇ ਇੱਕ ਜਗਤ

ਹਲਵਾਈ ਸੀਗਾ, ਉਹਨੂੰ ਜਾ ਕੇ ਬੇਨਤੀ ਕੀਤੀ ਹੈ, ਜਗਤੇ ਹਲਵਾਈ ਜੇ ਤੂੰ ਸਾਨੂੰ ਪੱਕਿਆ ਭੋਜਨ ਤਿਆਰ ਕਰ ਦੇਵੇ ਨਾ ਤੇ ਅਸੀਂ ਗੁਰੂ ਸਾਹਿਬ ਦੇ ਘਰ ਚਰਨ ਪਵਾ ਲਈਏ ਤੇ ਅਸੀਂ ਤੈਨੂੰ ਸਣੀ ਵਿਆਜ ਦੇ ਸਾਰੀ ਰਕਮ ਵਾਪਸ ਕਰ ਦਿਆਂਗੇ। ਭਾਈ ਸੰਮਣ ਨੇ ਤੇ ਮੂਸਰ ਨੇ ਜਗਤੇ ਹਲਵਾਈ ਨੂੰ ਕਿਹਾ, ਬੇਨਤੀ ਕੀਤੀ ਕਿ ਜੇ ਤੂੰ ਸਾਨੂੰ ਪੱਕਾ ਭੋਜਨ ਤਿਆਰ ਕਰ ਦੇਵੇ ਨਾ ਅਸੀਂ ਤੈਨੂੰ ਸਣੇ ਵਿਆਜ ਦੇ ਸਾਰੀ ਰਕਮ ਵਾਪਸ ਕਰ ਦਿਆਂਗੇ। ਉਸ ਟਾਈਮ ਤੇ ਹਲਵਾਈ ਨੇ ਹਾਂ ਕਰ ਦਿੱਤੀ, ਚੰਗਾ ਮੈਂ ਕਰ ਦਿਆਂਗਾ। ਉਹਨਾਂ ਨੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰ ਦਿੱਤੀ, ਸੱਚੇ ਪਾਤਸ਼ਾਹ ਪਰਸੋਂ ਨੂੰ ਸਾਡੇ ਘਰ ਚਰਨ ਪਾਓ ਤੇ ਨਾਲੇ ਪ੍ਰਸ਼ਾਦ ਪਾਣੀ ਛਕੋ। ਤੇ ਗੁਰੂ ਸਾਹਿਬ ਗਰੀਬ ਨਿਵਾਜ ਵੀ ਸੀ ਤੇ ਅਮੀਰ ਨਿਵਾਜ ਵੀ ਸੀ, ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ, ਚੰਗਾ ਭਾਈ ਜੇ ਕਾਲ ਪੁਰਖ ਦਾ ਹੁਕਮ ਹੋਇਆ ਤੇ ਜ਼ਰੂਰ ਭੋਜਨ ਛਕਾਂਗੇ, ਨਾਲੇ ਤੇਰੇ ਘਰ ਚਰਨ ਪਾਵਾਂਗੇ। ਗੁਰੂ ਸਾਹਿਬਾਂ ਨੇ ਮਨਜ਼ੂਰੀ ਦੇ ਦਿੱਤੀ ਤੇ ਜਿਸ ਵੇਲੇ ਗੁਆਂਢੀ ਨੂੰ ਪਤਾ ਲੱਗਾ ਵੀ ਇਹਨਾਂ ਦੇ ਗੁਰੂ ਸਾਹਿਬ ਦੇ ਘਰ ਚਰਨ ਪਵਾ ਲੈਣੇ ਆ ਤੇ ਭੋਜਨ ਛਕਾਉਣਾ, ਪ੍ਰਸ਼ਾਦ ਪਾਣੀ ਛਕਾਉਣਾ ਤੇ ਮੇਰੀ ਤੇ ਬੜੀ ਹਾਨੀ ਹੋਵੇਗੀ, ਮੈਂ ਅਮੀਰ ਹੋ ਕੇ ਗੁਰੂ ਸਾਹਿਬ ਦੇ ਘਰ ਚਰਨ ਨਹੀਂ ਪਵਾ ਸਕਿਆ ਤੇ ਪ੍ਰਸ਼ਾਦ ਪਾਣੀ ਨਹੀਂ ਛਕਾ ਸਕਿਆ ਤੇ ਮੇਰੀ ਤੇ ਬੜੀ ਹਾਨੀ ਹੋਵੇਗੀ। ਹੁਣ ਜਾ ਕੇ ਭਾਨੀ ਮਾਰ ਦਿੱਤੀ ਕਿਉਂਕਿ ਚੁਗਲਖੋਰ ਵੀ ਨਾਲ ਹੀ ਤੁਰੇ ਆਉਂਦੇ ਆ, ਈਰਖਾਵਾਦੀ ਵੀ ਨਾਲ ਹੀ ਤੁਰੇ ਆਉਂਦੇ ਆ। ਹੁਣ ਜਾ ਕੇ ਜਗਤੇ ਸੇਠ ਨੂੰ ਭਾਨੀ ਮਾਰ ਦਿੱਤੀ, ਹੈ ਜਗਤੇ ਸੇਠ ਇਹ ਹਲਵਾਈ ਉਹਨਾਂ ਕੋਲੋਂ ਤੂੰ ਕਿੱਥੋਂ ਇੰਨੀ ਰਕਮ ਵਸੂਲ ਕਰ ਲਵੇਗਾ, ਉਹ ਤੇ ਦਿਨੇ ਮਜ਼ਦੂਰੀ ਕਰਦੇ ਆ ਤੇ ਰਾਤ ਨੂੰ ਖਾ ਕੇ ਸੌ ਜਾਂਦੇ ਆ, ਇੱਕ ਚਾਰ ਛਿੱਲੜਾਂ ਵਾਸਤੇ ਵਿਆਜ ਵਾਸਤੇ ਤੂੰ ਉਹਨਾਂ ਕੋਲੋਂ ਇੰਨੀ ਰਕਮ ਗੁੱਲ ਕਰਾਉਣ ਲੱਗਾ, ਉਹਨਾਂ ਕੋਲੋਂ ਕਿੱਥੋਂ ਤੂੰ ਇੰਨੀ ਰਕਮ ਗੁੱਲ ਆਪਣੇ ਵਸੂਲ ਕਰਵਾ ਲਏਗਾ। ਜਿਵੇਂ ਕੱਲ ਨੂੰ ਘਰ ਚਰਨ ਪਵਾਉਣੇ ਹੋਣ ਤੇ ਸ਼ਾਮ ਨੂੰ ਗਏ ਦੋਵੇਂ ਪਿਓ ਪੁੱਤ ਜਾ ਕੇ ਜਗਤੇ ਹਲਵਾਈ ਨੂੰ ਕਹਿਣ ਲੱਗੇ, ਕੱਲ ਨੂੰ ਸਾਨੂੰ 10 ਵਜੇ ਪ੍ਰਸ਼ਾਦ ਪਾਣੀ ਤਿਆਰ ਕਰਕੇ ਦੇ ਦੇਣਾ ਤੇ ਅਸੀਂ ਗੁਰੂ ਸਾਹਿਬ ਦੇ ਘਰ ਚਰਨ ਪਵਾਉਣੇ ਹਨ। ਹੁਣ ਹਲਵਾਈ ਨੇ ਨਾ ਕਰ ਦਿੱਤੀ, ਕਹਿਣ ਲੱਗਾ ਵੀ ਜੇ ਤੇ ਤੁਸੀਂ 200 ਰੁਪਈਆ ਪਹਿਲਾਂ ਦੇ ਦਿਓ ਨਾ ਤੇ ਫਿਰ ਬਾਕੀ ਤੇ ਮੈਂ ਆਧਾਰ ਕਰ ਸਕਦਾ, ਇਸ ਵਾਸਤੇ ਮੈਂ ਇੰਨਾ ਆਧਾਰ ਨਹੀਂ ਕਰ ਸਕਦਾ। ਜਦੋਂ ਉਹਨ ਨਾ ਕਰ ਦਿੱਤੀ ਤੇ ਬੜੇ ਪਰੇਸ਼ਾਨ ਹੋਏ ਸਾਹਮਣ ਤੇ ਮੂਸਣ ਆ ਕੇ ਘਰ ਵਿਚਾਰਾਂ ਲੱਗੇ ਕਰਨ, ਇਹ ਤੇ ਬੜਾ ਨਿੰਦਿਆ ਦਾ ਕਾਰਨ ਬਣ ਗਿਆ, ਨਾਲੇ ਤੇ ਗੁਰੂ ਸਾਹਿਬ ਭੁੱਖੇ ਰਹਿਣਗੇ ਤੇ ਨਾਲੇ ਸੰਗਤ ਭੁੱਖੀ ਰਹੇਗੀ, ਇਹ ਤੇ ਬੜਾ ਨਿੰਦਿਆ ਦਾ ਕਾਰਨ ਬਣ ਗਿਆ। ਹੁਣ ਕੀ ਕੀਤਾ ਜਾਵੇ? ਸਿੱਖ ਕਹਿਣਗੇ ਚੰਗੇ ਗੁਰੂ ਕੇ ਸਿੱਖ ਹੈ, ਜੇ ਸਮਰੱਥਾ ਨਹੀਂ ਤੇ ਬੇਨਤੀਆਂ ਕਿਉਂ ਕਰਦੇ ਆ, ਇਹ ਤੇ ਬੜਾ ਨਿੰਦਿਆ ਦਾ ਕਾਰਨ ਬਣ ਗਿਆ। ਦੋਵੇਂ ਜਣੇ ਰਾਤ ਨੂੰ ਘਰ ਵਿਚਾਰਾਂ ਕਰਦੇ ਕਰਦੇ 12 ਵਜ ਗਏ ਰਾਤ ਦੇ, ਫਿਰ ਸੋਚਣ ਲੱਗੇ ਚਲੋ ਆਪਾਂ ਕਿਹੜਾ ਆਪਣੀ ਵਾਸਤੇ ਕਰਨਾ ਹੈ, ਗੁਰੂ ਕੇ ਲੰਗਰ ਵਾਸਤੇ ਹੀ ਕਰਨਾ ਨਾ। ਦੋਵੇਂ ਜਣੇ ਕੋਠੇ ਤੇ ਚੜ ਗਏ, ਕੋਠੇ ਤੇ ਚੜ ਕੇ ਤੇ ਗੁਆਂਢੀ ਦਾ ਪਾੜ ਲਾਇਆ, ਉੱਥੋਂ ਪਾੜ ਲਾ ਕੇ ਤੇ ਸੰਮਣ ਨੂੰ ਥੱਲੇ ਭੇਜ ਦਿੱਤਾ। ਸੰਮਣ ਨੇ ਜਾ ਕੇ ਪੇਟੀ ਖੋਲੀ ਤੇ ਪੇਟੀ ਦੇ ਵਿੱਚੋਂ 500 ਰੁਪਈਆ ਆਪਣੇ ਪਿਤਾ ਜੀ ਨੂੰ ਮੂਸਣ ਨੂੰ ਫੜਾ ਦਿੱਤਾ। ਜਦੋਂ ਫੜਾ ਦਿੱਤਾ ਤੇ ਮੂਸਣ ਲੱਗਾ ਕੱਢਣ ਤੇ ਕੱਢਿਆ ਨਾ ਜਾਵੇ, ਥੱਲੇ ਕੋਈ ਆਸਰਾ ਨਹੀਂ ਸੀ ਜਿਹਦੇ ਨਾਲ ਉਹ ਤਾਂ ਨਿਕਲ ਆਵੇ। ਇੱਥੋਂ ਦੇ ਆ ਬੜਾ ਜ਼ੋਰ ਲਾਇਆ ਪਰ ਸਾਹਮਣ ਨੂੰ ਕੱਢ ਨਾ ਸਕਿਆ। ਇੱਕੋ ਹੀ ਪੁੱਤਰ ਹੋਵੇ, ਉਹ ਵੀ ਲਾਇਕ ਹੋਵੇ, ਆਗਿਆਕਾਰ ਹੋਵੇ ਤੇ ਉਹ ਕਹਿ ਦੇਵੇ ਪਿਤਾ ਜੀ ਮੇਰਾ ਤੁਸੀਂ ਸੀਸ ਕੱਟ ਕੇ ਲੈ ਜਾਓ
ਤੇ ਧਰ ਨੂੰ ਕੋਈ ਨਹੀਂ ਪਛਾਣ ਸਕਦਾ। ਇੱਕੋ ਹੀ ਪੁੱਤਰ ਹੋਵੇ ਤੇ ਕਿਹਦਾ ਜੀ ਕਰਦਾ ਸੇਵਾ ਵਾਸਤੇ ਆਪਣੇ ਪੁੱਤਰ ਦਾ ਸੀਸ ਕੱਟ ਲਿਆਵੇ। ਸਮਾਂ ਨੇ ਕਿਹਾ, ਪਿਤਾ ਜੀ ਤੁਸੀਂ ਮੇਰਾ ਸਿਰ ਕੱਟ ਕੇ ਲੈ ਜਾਓ ਤੇ ਧਰ ਦੀ ਕੋਈ ਪਛਾਣ ਨਹੀਂ ਹੁੰਦੀ। ਫਿਰ ਮੂਸਾ ਨੇ ਆਪਣੇ ਸਕੇ ਪੁੱਤਰ ਦਾ ਸੀਸ ਕੱਟ ਕੇ ਲੈ ਆਂਦਾ ਤੇ ਧਰ ਸੀ ਜਿਹੜਾ ਉਹ ਥੱਲੇ ਡਿੱਗ ਪਿਆ। ਜਦੋਂ ਥੱਲੇ ਡਿੱਗ ਪਿਆ ਉਹ ਸੀਸ ਲਿਆ ਕੇ ਮੰਜੇ ਤੇ ਰੱਖ ਕੇ ਉੱਤੇ ਚਾਦਰ ਪਾ ਦਿੱਤੀ ਤੇ ਜਾ ਕੇ 500 ਰੁਪਈਆ ਹਲਵਾਈ ਨੂੰ ਦਿੱਤਾ ਕਿ ਬਾਹਲੇ ਸਾਰੇ ਆਦਮੀ ਲਾ ਕੇ ਤੇ ਕੱਲ ਨੂੰ 10 ਵਜੇ ਨੂੰ ਪ੍ਰਸ਼ਾਦ ਪਾਣੀ ਤਿਆਰ ਕਰਦੇ। ਕੌਣ ਹਲਵਾਈ ਨੇ ਬਾਹਲੇ ਸਾਰੇ ਆਦਮੀ ਲਾ ਕੇ ਤੇ ਪ੍ਰਸ਼ਾਦ ਪਾਣੀ ਤਿਆਰ ਕਰ ਦਿੱਤਾ। ਜਿਸ ਵੇਲੇ ਗੁਆਂਢੀ ਨੂੰ ਪਤਾ ਲੱਗਿਆ ਆ ਕੇ ਹੁਣ ਬਾਹਰ ਖੋਲਿਆ ਕੀ ਦੇਖਦਾ ਅੰਦਰ ਲੋਥ ਪਈ ਹੋਈ ਹੈ, ਉਹ ਘਬਰਾ ਗਿਆ। ਜੇ ਪੁਲਿਸ ਨੂੰ ਪਤਾ ਲੱਗ ਗਿਆ ਇਹ ਤੇ ਖੂਨ ਮੇਰੇ ਜੁੰਮੇ ਲੱਗ ਜਾਵੇਗਾ। ਉਹਨੂੰ ਫਿਕਰ ਪੈ ਗਿਆ ਗੁਆਂਢੀ ਨੂੰ ਮੇਰੇ ਅੰਦਰ ਤੇ ਲੋਥ ਪਈ ਹੋਈ ਹੈ, ਜੇ ਪੁਲਿਸ ਨੂੰ ਪਤਾ ਲੱਗ ਗਿਆ ਤੇ ਉਹ ਤੇ ਇਹ ਖੂਨ ਮੇਰਾ ਜੁੰਮੇ ਪੈ ਜੂਗਾ, ਮੇਰੇ ਜੁੰਮੇ ਪੈ ਜੂਗਾ। ਉਹ ਭੱਜਿਆ ਭੱਜਿਆ ਗਿਆ ਮੂਸਨ ਦੇ ਕੋਲ, ਕਹਿਣ ਲੱਗਾ ਮੂਸਨ ਮੇਰੇ ਘਰ ਪਈ ਆ ਲੋਥ ਤੇ ਉਦੋਂ ਕਿਤੇ ਬਾਹਰ ਸੁੱਟਿਆ ਤੇ ਮੈਂ ਤੈਨੂੰ 500 ਰੁਪਈਆ ਦੇਵਾਂਗਾ। ਹੁਣ ਸੁਮਨ ਆਪਣੇ ਮੂਸਨ ਕੀ ਭਾਰੇ, ਹੁਣ ਜਾ ਕੇ ਲੋਥ ਚੁੱਕ ਲਿਆਂਦੀ ਤੇ ਲਿਆ ਕੇ ਮੰਜੇ ਤੇ ਪਾ ਕੇ ਨਾਲ ਸਿਰ ਜੋੜ ਦਿੱਤਾ ਤੇ ਕਹਿਣ ਲੱਗਾ ਹੁਣ ਤੇ ਦਿਨ ਚੜ ਗਿਆ ਤੇ ਮੈਂ ਰਾਤ ਨੂੰ ਹਨੇਰੇ ਸਵੇਰੇ ਕਿਤੇ ਬਾਹਰ ਸੁੱਟਿਆ ਆਵਾਂਗਾ, ਹੁਣ ਦਿਨ ਚੜ ਗਿਆ। ਲਿਆ ਕੇ ਮੰਜੇ ਤੇ ਪਾ ਕੇ ਤੇ ਨਾਲ ਸਿਰ ਜੋੜ ਕੇ ਉੱਤੇ ਚਾਦਰ ਪਾ ਦਿੱਤੀ। ਜਦੋਂ ਪ੍ਰਸ਼ਾਦ ਪਾਣੀ ਤਿਆਰ ਹੋ ਗਿਆ ਤੇ ਲਿਆ ਕੇ ਘਰ ਰੱਖ ਕੇ ਕੱਪੜੇ ਵਿਛਾ ਕੇ ਉਦੋਂ ਬਹਿ ਕੇ ਪ੍ਰਸ਼ਾਦਾ ਛਕਦੇ ਸੀ, ਹੁਣ ਤੇ ਮੇਚਾਂ ਤੇ ਛਕਦੇ ਹਨ। ਉਦੋਂ ਰਿਵਾਜ ਸੀਗਾ ਕੱਪੜੇ ਵਿਛਾ ਕੇ ਤੇ ਪੁੰਜੇ ਪੰਗਤਾਂ ਲਾ ਕੇ ਤੇ ਫੇਰ ਪ੍ਰਸ਼ਾਦ ਛਕਿਆ ਕਰਦੇ ਸੀਗੇ। ਫਿਰ ਜਾ ਕੇ ਹੁਣ ਕੱਪੜੇ ਵਿਛਾ ਕੇ ਗੁਰੂ ਸਾਹਿਬ ਨੂੰ ਲਿਆਂਦਾ। 250 ਨਾਲ ਸੰਗਤ ਹੁੰਦੀ ਸੀ ਪ੍ਰਸ਼ਾਦ ਛਕਣ ਵੇਲੇ। ਜਦੋਂ ਸਾਰੇ ਆ ਕੇ ਬਹਿ ਗਿਆ ਸੱਜ ਗਏ ਤੇ ਗੁਰੂ ਸਾਹਿਬ ਕਹਿਣਗੇ ਮੂਸਨ ਮੂਸਨ ਆਪਣੇ ਪੁੱਤਰ ਨੂੰ ਵੀ ਸੱਦ ਤੇ ਸੇਵਾ ਕਰੇ, ਘਰ ਸੰਗਤ ਆਈ ਹੋਈ ਹੈ ਤੇ ਸੇਵਾ ਕਰੇ, ਪ੍ਰਸ਼ਾਦ ਪਾਣੀ ਛਕਾਵੇ। ਤੇ ਮੂਸਨ ਨੇ ਸੰਕੋਚ ਕੀਤਾ, ਕਹਿਣ ਲੱਗਾ ਸੱਚੇ ਪਾਤਸ਼ਾਹ ਕਿਤੇ ਬਾਹਰ ਗਿਆ ਹੋਇਆ, ਕੋਈ ਨੀ ਤੁਸੀਂ ਪ੍ਰਸ਼ਾਦ ਪਾਣੀ ਛਕਣਾ। ਮੂਸਨ ਨੇ ਸੋਚਿਆ ਜੇ ਦੱਸ ਦਿੱਤਾ ਉਹ ਕਿਤੇ ਹੋ ਸਕਦਾ ਕਿਤੇ ਗੁਰੂ ਸਾਹਿਬ ਨਾਰਾਜ਼ ਹੋ ਕੇ ਪ੍ਰਸ਼ਾਦਾ ਪਾਣੀ ਨਾ ਛਕਣ। ਹੁਣ ਸੰਕੋਚ ਕੀਤਾ, ਕਹਿਣ ਲੱਗਾ ਜੀ ਕਿਤੇ ਬਾਹਰ ਗਿਆ ਹੋਇਆ ਤੇ ਤੁਸੀਂ ਪ੍ਰਸ਼ਾਦ ਪਾਣੀ ਛਕਣਾ। ਗੁਰੂ ਸਾਹਿਬ ਕਹਿਣਗੇ ਮੂਸਣ ਸੰਗਤਾਂ ਘਰ ਆਈਆਂ ਹੋਈਆਂ, ਮਸਾਂ ਸੇਵਾ ਦਾ ਮੌਕਾ ਮਿਲਿਆ ਹੈ ਤੇ ਭਾਗਾਂ ਨਾਲ ਸੇਵਾ ਮਿਲੀ ਹੈ, ਤੂੰ ਉਹਨੂੰ ਬਾਜ ਮਾਰ ਆ ਕੇ ਪ੍ਰਸ਼ਾਦ ਪਾਣੀ ਛਕਾਵੇ। ਫੇਰ ਵੀ ਮੂਸਣ ਨੇ ਸੰਕੋਚ ਕੀਤਾ, ਕਹਿਣ ਲੱਗਾ ਜੀ ਕਿਤੇ ਬਾਹਰ ਗਿਆ ਹੋਇਆ, ਕੋਈ ਨੀ ਤੁਸੀਂ ਪ੍ਰਸ਼ਾਦ ਪਾਣੀ ਛਕ ਲ। ਫੇਰ ਗੁਰੂ ਸਾਹਿਬ ਕਹਿਣ ਲੱਗੇ ਮੂਸਣ ਤੂੰ ਉਹਨੂੰ ਸੱਦ, ਭਾਗਾਂ ਨਾਲ ਸੇਵਾ ਦਾ ਸਮਾਂ ਮਿਲਿਆ, ਆ ਕੇ ਸੇਵਾ ਕਰੇ, ਪ੍ਰਸ਼ਾਦ ਪਾਣੀ ਛਕਾਵੇ। ਫੇਰ ਮੂਸਣ ਕਹਿਣ ਲੱਗਾ ਸੱਚੇ ਪਾਤਸ਼ਾਹ ਜਿੱਥੇ ਉਹ ਗਿਆ ਹੋਇਆ ਉੱਥੇ ਮੇਰੀ ਆਵਾਜ਼ ਨਹੀਂ ਪਹੁੰਚਦੀ, ਆਪ ਸੱਦ ਲਓ ਤੇ ਭਾਵੇਂ ਆ ਜਾਵੇ। ਫੇਰ ਗੁਰੂ ਸਾਹਿਬ ਨੇ ਆਵਾਜ਼ ਮਾਰੀ, ਓਏ ਸੰਮਣ ਆ ਕੇ ਪ੍ਰਸ਼ਾਦ ਪਾਣੀ ਛਕਾ, ਸੰਗਤਾਂ ਘਰ ਆਈਆਂ ਬੈਠੀਆਂ, ਭਾਗਾਂ ਨਾਲ ਸਮਾਂ ਮਿਲਿਆ, ਆ ਕੇ ਪ੍ਰਸ਼ਾਦ ਪਾਣੀ ਛਕਾ। ਫੇਰ ਅੰਦਰੋਂ ਆਵਾਜ਼ ਆਈ ਤੇ ਆ ਕੇ ਸੰਮਣ
ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਮੱਥਾ ਟੇਕ ਕੇ ਤੇ ਫਿਰ ਪ੍ਰਸ਼ਾਦ ਪਾਣੀ ਵਰਤਾਇਆ ਤੇ ਸੰਗਤਾਂ ਦੀਆਂ ਖੁਸ਼ੀਆਂ ਨਹੀਂ ਹਨ। ਜਿੱਥੇ ਗੁਰੂ ਸਾਹਿਬ ਨੇ ਆਪ ਬਾਣੀ ਉਚਾਰਨ ਕੀਤੀ ਹਨ ਕਿ ਸਤਿਗੁਰ ਮੇਰਾ ਸਫ਼ਰ ਦਪਾਲੇ, ਸਤਿਗੁਰ ਮੇਰਾ ਮਾਰ ਜੀਵਾਲੇ। ਉਹ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਸੀਗੇ, ਉਹ ਮਾਰਨ ਦੀ ਵੀ ਸਮਰੱਥਾ ਰੱਖਦੇ ਸੀ ਤੇ ਨਾਲ ਮਾਰ ਕੇ ਜਵਾਲਣ ਦੀ ਵੀ ਸਮਰੱਥਾ ਰੱਖਦੇ ਸੀ। ਪੰਜਵੇਂ ਪਾਤਸ਼ਾਹ ਨੇ ਆਪਣੀ ਮੌਜੂਦਗੀ ਦੇ ਵਿੱਚ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਹੈ ਵਾਤਾਵਰਨ ਦੇ ਵਿੱਚ ਲਿਆ ਕੇ ਘਟਾ ਕੇ ਤੇ ਸਫਲੀ ਕਰਕੇ ਦਿਖਾ ਕੇ ਪੂਰਨੇ ਪਾ ਕੇ ਦਿਖਾਏ। ਇਸ ਵਾਸਤੇ ਜਿਨ੍ਹਾਂ ਨੇ ਫਿਰ ਗੁਰੂ ਸਾਹਿਬ ਦੀ ਸੇਵਾ ਕਰ ਲਈ ਹੈ ਤੇ ਸੰਗਤਾਂ ਦੀ ਸੇਵਾ ਕਰ ਲਈ ਹੈ, ਗੁਰੂ ਸਾਹਿਬ ਨੇ ਉਹਨਾਂ ਦਾ ਗੁਰਬਾਣੀ ਦੇ ਵਿੱਚ ਨਾਂ ਚੜਾ ਦਿੱਤਾ। ਉੱਥੇ ਗੁਰੂ ਸਾਹਿਬ ਨੇ ਸੰਮਨ ਨੂੰ ਤੇ ਮੂਸਨ ਨੂੰ ਦੋਵਾਂ ਦਾ ਲੋਕ ਤੇ ਪਰਲੋਕ ਸਵਾਰ ਦਿੱਤਾ, ਦੁਨੀਆਂ ਤੇ ਆਇਆ ਸਫਲਾ ਹੋ ਗਿਆ, ਦੋਵਾਂ ਦਾ ਗੁਰਬਾਣੀ ਦੇ ਵਿੱਚ ਨਾਂ ਚੜ ਗਿਆ।

ਗੁਰੂ ਸਾਹਿਬ ਦੀ ਸੇਵਾ ਕਰਕੇ, ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਕੇ, ਨਾਲੇ ਤੇ ਸਾਹਮਣ ਮੂਸਣ ਸਦਾ ਵਾਤੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ, ਪੰਜਵੇਂ ਪਾਤਸ਼ਾਹ ਦੇ ਨਾਲੇ ਉਹਨਾਂ ਦੇ ਚਰਨਾਂ ਵਿੱਚ ਸੁੱਖ ਭੋਗਦੇ ਆ। ਇਹ ਹੈ ਮਨੁੱਚਾ ਜਨਮ ਦਾ ਲਾਭ। ਬਗੈਰ ਭਾਗਾਂ ਤੋਂ ਗੁਰੂ ਘਰ ਦੀ ਸੇਵਾ ਵੀ ਨਹੀਂ ਹੁੰਦੀ। ਇਸ ਵਾਸਤੇ ਭਾਗਾਂ ਤੋਂ ਬਿਨਾਂ ਸੇਵਾ ਵੀ ਨਹੀਂ ਹੋ ਸਕਦੀ। ਸੇਵਾ ਵੀ ਉਹੋ ਹੀ ਕਰ ਸਕਦਾ ਹੈ ਜਿਹਦੇ ਪੂਰਵਲੇ ਕਰਮ ਚੰਗੇ ਕੀਤੇ ਹੋਣ, ਉਹਨਾਂ ਨੂੰ ਗੁਰੂ ਸਾਹਿਬ ਦੀ ਸੇਵਾ ਮਿਲਦੀ ਹੈ। ਐਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਨੇ ਆਪਣੀ ਮੌਜੂਦਗੀ ਦੇ ਵਿੱਚ ਕਸਬੱਟੀਆਂ ਲਾ ਕੇ ਪਰਖ ਕਰਕੇ ਤੇ ਫਿਰ ਨਾਲੇ ਉਹਨਾਂ ਦਾ ਗੁਰਬਾਣੀ ਚ ਨਾਂ ਚੜਾ ਦਿੱਤਾ, ਨਾਲੇ ਉਹਨਾਂ ਦਾ ਲੋਕ ਤੇ ਪਰਲੋਕ ਸਵਾਰ ਦਿੱਤਾ, ਦੁਨੀਆਂ ਤੇ ਆਇਆ ਸਫਲਾ ਹੋ ਗਿਆ। ਇਹ ਹੈ ਮਨੁੱਚਾ ਜਨਮ ਦਾ ਲਾਭ। ਸਹੀ ਦਾਸ ਤੇ ਇਹੋ ਹੀ ਬੇਨਤੀ ਕਰੇਗਾ, ਨਾਲ ਸਾਡੇ ਕਿਹੜੀ ਵਸਤੂ ਜਾਂਦੀ ਹੈ? ਨਾ ਕੁਛ ਨਾਲ ਲੈ ਕੇ ਆਏ ਹੈ ਤੇ ਨਾ ਹੀ ਕੁਛ ਨਾਲ ਲੈ ਕੇ ਜਾਣਾ। ਮਨੁੱਚਾ ਜਨਮ ਦਾ ਇਹੋ ਹੀ ਲਾਭ ਹੈ। ਜਿੰਨਾ ਵੀ ਇਹ ਜ਼ਿੰਦਗੀ ਦੇ ਵਿੱਚ ਸੇਵਾ ਸਿਮਰਨ ਭਜਨ ਪਾਠ ਪੁੰਨ ਦਾਨ ਕਰ ਲਵੇਗਾ ਨਾ, ਇਹ ਵਸਤੂ ਤੁਹਾਡੇ ਨਾਲ ਜਾਣੀ ਹੈ। ਨਾ ਕੁਛ ਨਾਲ ਲੈ ਕੇ ਆਏ ਹੈ ਤੇ ਨਾ ਹੀ ਕੁਛ ਨਾਲ ਲੈ ਕੇ ਜਾਣਾ। ਇਹੋ ਹੀ ਮਨੁੱਚਾ ਜਨਮ ਦਾ ਲਾਭ ਹੈ। ਆਪਣੀ ਮੌਜੂਦਗੀ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਬਹੁਤਾ ਕਹੀਏ ਬਹੁਤਾ ਹੋਏ, ਜੇ ਕੋਈ ਬਹੁਤਾ ਕਰੇਗਾ ਤੇ ਬਹੁਤਾ ਫਲ ਮਿਲੇਗਾ, ਥੋੜਾ ਕਰੇਗਾ ਤੇ ਥੋੜਾ ਫਲ ਮਿਲੇਗਾ। ਆਪੇ ਬੀਜ ਆਪੇ ਹੀ ਕਹੇ, ਇਹੋ ਹੀ ਮਨੁੱਚਾ ਜਨਮ ਦਾ ਲਾਭ ਹੈ। ਜਿਹਨਾਂ ਨੇ ਸਫਲਾ ਕਰਨਾ, ਜਿਹਨਾਂ ਨੂੰ ਹੀਰੇ ਲਾਲਾਂ ਦੀ ਕੀਮਤ ਦਾ ਪਤਾ ਹੈ, ਉਹ ਤੇ ਕਦੀ ਵੀ ਕੌਡੀਆਂ ਦੇ ਭਾਗ ਵਾ ਕੇ ਨਹੀਂ ਜਾਣਗੇ, ਤੇ ਜਿਹਨਾਂ ਨੂੰ ਹੀਰੇ ਲਾਲਾਂ ਦੀ ਕੀਮਤ ਦਾ ਨਹੀਂ ਪਤਾ, ਉਹ ਛੱਤੀ ਪਦਾਰਥ ਛੱਕੇ ਤੇ ਗੰਦੀਆਂ ਮੰਦੀਆਂ ਚੀਜ਼ਾਂ ਵਰਤ ਕੇ ਹੀਰੇ ਵਰਗਾ ਮਨੁੱਚਾ ਜਨਮ ਨਿਸਫਲ ਗਵਾ ਕੇ ਚਲੇ ਜਾਂਦੇ ਆ। ਮੁੜ ਕੇ ਪਤਾ ਨਹੀਂ ਮਨੁੱਚਾ ਜਨਮ ਦੀ ਵਾਰੀ ਆਵੇ ਆਵੇ ਨਾ ਹੀ ਆਵੇ। ਤਾਂ ਹੀ ਨਵੇਂ ਪਾਤਸ਼ਾਹ ਨੇ ਲਿਖਿਆ ਹੈ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ, ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਣੀ। ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। 84 ਲੱਖ ਜੂਨ ਸਬਾਈ ਮਾਨਸ ਕੋ ਪ੍ਰਭ ਦੇਈ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਂਦਾ। ਦੁਰਲਭ ਦੇਹ ਪਾਈ ਵੱਡ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰ ਨਾ ਜਾਏ ਜਿਨਾ ਵਿਸਰਤ ਰਾਮ, ਨਾਮ ਬਹੁਨ ਜੀਵਨ ਕੌਣੇ ਕਾਮ। ਕਿੰਨੀਆਂ ਗੁਰੂ ਸਾਹਿਬ ਨੇ ਲਾਂਤਾਂ ਪਾਈਆਂ ਭਲਿਆ ਲੋਕ, ਇੰਨੀ ਵਡਿਆਈ ਦਿੱਤੀ ਆ ਗੁਰੂ ਸਾਹਿਬ ਨੇ ਮਨੁੱਚਾ ਜਨਮ ਨੂੰ। ਇਹੋ ਹੀ ਮਨੁੱਚਾ ਜਨਮ ਹੈ ਕਿ ਜਿਹੜਾ ਵੱਡੇ ਤੋਂ ਵੱਡਾ ਮਰਾਤਬਾ ਪਾ ਸਕਦਾ, ਆਪ ਵੀ ਤਰ ਸਕਦਾ, ਆਪਣੀਆਂ ਇੱਕੀਆਂ ਕੁਲਾਂ ਦਾ ਵੀ ਉਧਾਰ ਕਰ ਸਕਦਾ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੇ ਸੰਗ ਤਰੇ ਸੰਸਾਰ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ, ਨਾਨਕ ਕੁਲ ਉਧਾਰੇ ਆਪਣਾ ਦਰਗੇ ਪਾਵੇ ਮਾਨ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਪਾਵੇ ਦਰਗੇ ਮਾਨ। ਜਿਹੜਾ ਵੀ ਇਹ ਗੁਣ ਧਾਰਨ ਕਰ ਲਵੇਗਾ, ਇੱਥੇ ਵੀ ਉਹਦੀ ਸੋਭਾ ਹੋਵੇਗੀ ਤੇ ਦਰਗਾਹ ਚ ਵੀ ਗਿਆਨ ਦੇ ਹਾਰ ਪੈਣਗੇ। ਇਹ ਹੈ ਮਨੁੱਚਾ ਜਨਮ ਦਾ ਲਾਭ। ਇਸੇ ਦਗਾਂ

ਸੇਵਾ ਕੀਤੀ ਸੀ। ਭਾਈ ਬਹਿਲੋ ਨੇ ਵੀ ਉਹਨੂੰ ਵੀ ਗੁਰੂ ਸਾਹਿਬ ਨੇ ਮੰਜੀ ਬਖਸ਼ ਦਿੱਤੀ ਸੀ। ਭਾਈ ਮੰਝ ਨੇ ਸੇਵਾ ਕੀਤੀ ਸੀ, ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਮੰਜੀ ਬਖਸ਼ ਦਿੱਤੀ ਸੀ। ਇਸੇ ਤਰ੍ਹਾਂ ਬਾਬਾ ਸੰਗ ਹੋਇਆ, ਹੁਣ ਵੀ ਪੰਜਵੇਂ ਪਾਤਸ਼ਾਹ ਵੇਲੇ ਗੁਰੂ ਘਰ ਦੀ ਸੇਵਾ ਕੀਤੀ ਸੀ। ਪੰਜਵੇਂ ਪਾਤਸ਼ਾਹ ਦੀ ਮੌਜੂਦਗੀ ਦੇ ਵਿੱਚ ਪਰ ਸੇਵਾ ਕਰਕੇ ਤੇ ਉਹ ਵੀ ਪਾਸ ਹੋ ਗਿਆ। ਗੁਰੂ ਸਾਹਿਬ ਨੂੰ ਖੁਸ਼ ਕਰਕੇ ਤੇ ਗੁਰੂ ਸਾਹਿਬ ਕੋਲੋਂ ਮੰਜੀ ਪ੍ਰਾਪਤ ਕਰ ਲਈ। ਜੇ ਘਰੇ ਹੀ ਬੈਠਾ ਰਹਿੰਦਾ, ਨਾ ਜਾ ਕੇ ਸੇਵਾ ਕਰਦਾ, ਅੱਜ ਕਿਹਨੂੰ ਉਹਦਾ ਨਾਮ ਲੈਣਾ ਸੀ ਬਾਬਾ ਸੰਗ ਦਾ? ਇਹ ਹੈ ਗੁਰੂ ਉੱਚਾ ਜਨਮ ਦਾ ਲਾਭ। ਬਾਬਾ ਜੀ ਇੱਥੇ ਵਿਚਾਰ ਕਰਦੇ ਸੀ, ਭਾਈ ਘਰ ਬੈਠਿਆਂ ਕਰਮ ਨਹੀਂ ਬਣਦੇ, ਕਰਮ ਬਣਾਉਣੇ ਪੈਂਦੇ ਆ। ਜਿਨ੍ਹਾਂ ਨੇ ਕਰਮ ਬਣਾ ਲਏ ਆ, ਸੇਵਾ ਕਰ ਲਈ ਹੈ ਗੁਰੂ ਘਰ ਦੀ, ਲੋਕ ਤੇ ਪਰਲੋਕ ਸਵਾਰ ਲਿਆ, ਦੁਨੀਆਂ ਤੇ ਆਇਆ, ਸਫਲਾ ਹੋ ਗਿਆ। ਤੀਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਜਾ ਕੇ 72 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਜਾ ਕੇ ਗੁਰੂ ਧਾਰਨ ਕੀਤਾ। ਗੁਰੂ ਧਾਰਨ ਕਰਕੇ ਸਿੱਖ ਬਣ ਕੇ, ਸੇਵਾਦਾਰ ਬਣ ਕੇ, ਸੇਵਾ ਕਰਕੇ ਕਸਵੱਟੀਆਂ ਲਾ ਕੇ ਪਾਸ ਹੋ ਕੇ ਉਹ ਦਾਤਾਂ ਪ੍ਰਾਪਤ ਕਰ ਲਈਆਂ ਆਪਣੇ ਗੁਰੂ ਦੇ ਕੋਲੋਂ ਕਿ ਦਾਤਾਂ ਦੇਣ ਵਾਲੇ ਦਾਤੇ ਬਣ ਗਏ। ਇਹ ਕਿੱਥੋਂ ਬਣੇ ਸੀਗੇ? ਹੁਣ ਸੇਵਾ ਕਰਾਉਣ ਵਾਲਾ ਤੇ ਹੋਵੇ 36 ਸਾਲ ਦਾ ਤੇ ਸੇਵਾ ਕਰਨ ਵਾਲਾ ਹੋਵੇ 72 ਸਾਲ ਦਾ। ਦੇਖੋ ਕਿਵੇਂ ਨਿਰੰਕਾਰ ਢੋ ਬਣਾਉਂਦਾ। ਸੇਵਾ ਕਰਨ ਵਾਲਾ ਤੇ ਹੋਵੇ 72 ਸਾਲ ਦਾ ਤੇ ਸੇਵਾ ਕਰਾਉਣ ਵਾਲਾ ਹੋਵੇ 36 ਸਾਲ ਦਾ। ਧੰਨ ਗੁਰੂ ਅੰਗਦ ਸਾਹਿਬ ਨੇ 12 ਸਾਲ 6 ਮਹੀਨੇ 14 ਦਿਨ ਗੁਰਿਆਈ ਕੀਤੀ ਹੈ ਧੰਨ ਗੁਰੂ ਅੰਗਦ ਸਾਹਿਬ ਨੇ, ਤੇ ਤੀਸਰੇ ਪਾਤਸ਼ਾਹ ਨੇ 12 ਸਾਲ ਉਹਨਾਂ ਦੀ ਸੇਵਾ ਕੀਤੀ ਹੈ। 84 ਸਾਲ ਦੀ ਉਮਰ ਦੇ ਹੋ ਗਏ ਸੀਗੇ ਜਿਸ ਵੇਲੇ ਗੁਰੂ ਅੰਗਦ ਸਾਹਿਬ ਨੇ ਆਪਣੇ ਬਾੜੀ ਜੋਤ ਉਹਨਾਂ ਦੇ ਵਿੱਚ ਰੱਖ ਕੇ ਤੇ ਮੱਥਾ ਟੇਕ ਕੇ ਜਿਹੜੀ ਦਾਤ ਲਈ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ, ਉਹ ਅੱਜ ਗੁਰੂ ਅੰਗਦ ਸਾਹਿਬ ਤੀਸਰੇ ਪਾਤਸ਼ਾਹ ਜੇ ਦਾਤ ਦੇ ਕੇ ਤੇ ਗੁਰੂ ਥਾਪ ਕੇ ਪੂਜਨੀਕ ਬਣਾ ਕੇ ਗੁਰਿਆਈ ਦੇ ਕੇ ਤੇ ਅੱਜ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਖਿਰਦ ਗੋਂਦਵਾਲ ਸਾਹਿਬ ਨੂੰ ਤੋਰ ਦਿੱਤਾ ਕਿ ਇੱਥੇ ਤੁਹਾਡੇ ਨਾਲ ਦਾਤੂ ਹੋਰੀ ਈਰਖਾ ਕਰਨਗੇ, ਤੁਸੀਂ ਜਾ ਕੇ ਗੋਂਦਵਾਲ ਸਾਹਿਬ ਰਹਿਸ਼ ਕਰੋ ਤੇ ਨਾਲੇ ਨਵਾਂ ਸ਼ਹਿਰ ਵਸਾਓ। ਇਹ ਕਿੱਥੋਂ ਦਾਤਾਂ ਪ੍ਰਾਪਤ ਕੀਤੀਆਂ? ਇਹ 12 ਸਾਲ ਦੀ ਗਾਗਰ ਹੋ ਕੇ ਮੁਰਸ਼ਦ ਦੀ ਸੇਵਾ ਕਰਕੇ ਤੇ ਮੁਰਸ਼ਦ ਨੇ ਫਰਕ ਤੇ ਨਹੀਂ ਰੱਖਿਆ, ਜਿਹੋ ਜਿਹੇ ਆਪ ਸੀਗੇ ਉਹ ਜੈ ਕਾਜੂਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਆਪਣਾ ਸਰੂਪ ਬਣਾ ਕੇ ਛੱਡ ਕੇ ਗਏ। ਇੱਕ ਮੌਜੂਦਗੀ ਦੇ ਵਿੱਚ ਦੋ ਗੁਰੂ ਨਹੀਂ ਰਹੇ। ਜਿੰਨਾ ਚਿਰ ਪਹਿਲਾ ਗੁਰੂ ਰਿਹਾ ਗੁਰੂ ਅੰਗਦ ਸਾਹਿਬ, ਉਸ ਟਾਈਮ ਤੇ ਨਾ ਤੇ ਗੁਰੂ ਅਮਰਦਾਸ ਗੁਰੂ ਹੀ ਖਵਾ ਸਕਿਆ ਤੇ ਨਾ ਹੀ ਮੱਥੇ ਟਿਕਾ ਸਕਿਆ ਹੈ, ਨਾ ਹੀ ਲਾਗੇ ਆਸਣ ਲਾ ਕੇ ਬਹਿ ਸਕਿਆ। ਜਿਸ ਦਿਨ ਗੁਰੂ ਨੇ ਦਾਤਾਂ ਬਖਸ਼ ਦਿੱਤੀਆਂ ਹੈ ਤੇ ਨਾਮ ਦਾ ਦੀਵਾ ਜਗਾ ਦਿੱਤਾ, ਨਾਮ ਦਾ ਧਨ ਦੇ ਦਿੱਤਾ ਹੈ, ਉਸ ਤੋਂ ਬਾਅਦ ਫਿਰ ਪਹਿਲੇ ਗੁਰੂ ਸੀ ਜਿਹੜੇ 2 ਦਿਨ ਬਾਅਦ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਗੁਰਿਆਈ ਦੇ ਕੇ ਗੁਰੂ ਥਾਪ ਕੇ ਪੂਜਨੀਕ ਬਣਾ ਕੇ ਗੋਂਦਵਾਲ ਸਾਹਿਬ ਨੂੰ ਤੋਰ ਕੇ 2 ਦਿਨ ਬਾਅਦ ਫਿਰ ਆਪ ਗੁਰੂ ਅੰਗਦ ਸਾਹਿਬ ਸੱਚਖੰਡ ਨੂੰ ਚਲੇ ਗਏ। ਇਸੇ ਤਰ੍ਹਾਂ ਚੌਥੇ ਪਾਤਸ਼ਾਹ ਲਾਹੌਰੋਂ ਚੱਲ ਕੇ ਆ ਕੇ ਗੋਂਦਵਾਲ ਸਾਹਿਬ ਤੀਸਰੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੋਏ ਹਾਜ਼ਰ, ਆ ਕੇ ਤੀਸਰੇ ਪਾਤਸ਼ਾਹ ਦੇ ਦਰਸ਼ਨ ਕਰਕੇ
ਫਿਰ ਬੇਨਤੀ ਕਰਕੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਸੇਵਾ ਦੇ ਵਿੱਚ ਲੱਗ ਗਏ। ਧੰਨ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਆ ਕੇ ਸੇਵਾ ਵਿੱਚ ਲੱਗ ਗਏ। ਗੁਰੂ ਸਾਹਿਬ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਆਪਣੇ ਸੇਵਕ ਨੂੰ, ਸੇਵਾਦਾਰ ਨੂੰ ਸਾਰੀਆਂ ਦਾਤਾਂ ਬਖਸ਼ ਕਰ ਦਿੱਤੀਆਂ। ਗੁਰੂ ਸਾਹਿਬ ਦੀਆਂ, ਧੰਨ ਗੁਰੂ ਰਾਮਦਾਸ ਦੀਆਂ ਦੁਨਿਆਵੀ ਵੀ ਇੱਛਾ ਉਸੇ ਘਰ ਦੇ ਵਿੱਚੋਂ ਪੂਰੀਆਂ ਹੋ ਗਈਆਂ ਤੇ ਲੋਕ ਤੇ ਪਰਲੋਕ

ਅੱਜ ਕਹਿਣ ਨਾਮ ਜਪਣਾ ਸੀ ਉਹਨਾਂ ਦਾ, ਇਸ ਵਾਸਤੇ ਕਰਮ ਬਣਾਉਣੇ ਪੈਂਦੇ ਆ। ਆ ਕੇ ਧੰਨ ਗੁਰੂ ਰਾਮਦਾਸ ਨੇ ਗੋਂਦਵਾਲ ਸਾਹਿਬ ਤੀਸਰੇ ਪਾਤਸ਼ਾਹ ਨੂੰ ਗੁਰੂ ਧਾਰਨ ਕੀਤਾ, ਟੋਕਰੀਆਂ ਢੋਈਆਂ ਤੇ ਸਿੱਖ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਕੇ ਪਰਖ ਦੇ ਵਿੱਚ ਪਾਸ ਹੋ ਕੇ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਦੇਖਿਆ ਕਿ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੈ ਪਰ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋਮਲ ਹਰ, ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਇਹ ਕੌਣ ਪੂਰੀਆਂ ਕਰ ਸਕਦਾ? ਗੁਰੂ ਤੋਂ ਬਿਨਾਂ ਕੋਈ ਸਾਰੀਆਂ ਇੱਛਾ ਪੂਰੀਆਂ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਦੀ ਜੋਤ ਦੇ ਦਰਸ਼ਨ ਹੋ ਗਏ ਤੇ ਗੁਰੂ ਸਾਹਿਬ ਦੀ ਜੋਤ ਦੇ ਮਿਲਾਪ ਹੋ ਗਿਆ ਤੇ ਗੁਰੂ ਨੇ ਆਪਣੇ ਚਰਨੀ ਲਾ ਲਿਆ, ਫਿਰ ਕਿਹੜੀਆਂ ਦਾਤਾਂ ਨਹੀਂ ਪ੍ਰਾਪਤ ਹੋਈਆਂ ਗੁਰੂ ਦੇ ਕੋਲ? ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ, ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪਰਮੇਲੇ, ਹਰ ਗੁਣ ਗਾਵੋ ਸਦਾ ਸੁਪਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੇ ਸੰਗ ਸਹਾਈ, ਨਰਾਇਣ ਪੁਰਾਨ ਹੰਦਾਰਾ, ਹਮ ਸੰਤ ਜਨਾਰੇ ਨਾਰਾ, ਪਤਤ ਪਨੀਤ ਕਰ ਲੀ ਨੇ, ਕਰ ਕਿਰਪਾ ਹਰ ਜੀ ਨੇ, ਪਾਰ ਬ੍ਰਹਮ ਕਰੇ ਸਰ ਸਦ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਏ, ਬੋੜ ਨਾ ਜੂਨੀ ਪਾਈਏ, ਜਿਸ ਦੇਵੇ ਪੁਰਖ ਵਧਾਤਾ, ਹਰ ਤਿਨੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ। ਪੂਰੇ ਗੁਰੂ ਦੇ ਦਰਸ਼ਨ ਹੋ ਜਾਣ ਤੇ ਪੂਰੇ ਗੁਰੂ ਦਾ ਹੋ ਜਾਵੇ ਮਲਾਪ ਤੇ ਪੂਰਾ ਗੁਰੂ ਲਾ ਲਵੇ ਆਪਣੇ ਚਰਨੀ, ਇਹਦੂ ਵੱਡੇ ਭਾਗ ਹੋਰ ਕਿਹਦੇ ਹੋ ਸਕਦੇ ਹੈ? ਗੁਰੂ ਦੇ ਕੋਲੋਂ ਕਿਹੜੀਆਂ ਦਾਤਾਂ ਪ੍ਰਾਪਤ ਨਹੀਂ ਹੋਈਆਂ? ਦੁਨਿਆਵੀ ਇੱਛਾ ਵੀ ਪੂਰੀਆਂ ਹੋ ਗਈਆਂ ਧੰਨ ਗੁਰੂ ਰਾਮਦਾਸ ਦੀਆਂ, ਤੇ ਲੋਕ ਤੇ ਪਰਲੋਕ ਦੀਆਂ ਵੀ ਖੁਸ਼ੀਆਂ ਪ੍ਰਾਪਤ ਹੋ ਗਈਆਂ। ਇਹ ਕਿੱਥੋਂ ਮਿਲੀਆਂ? ਇਹ ਮਿਲੀਆਂ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ, ਤੀਸਰੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਜੀ ਤੀਸਰੇ ਰੂਪ ਦੇ ਵਿੱਚ, ਉਹਨਾਂ ਕੋਲੋਂ ਵੇਖਾਂ ਧੰਨ ਗੁਰੂ ਰਾਮਦਾਸ ਸੋਢ ਵੰਸ ਪ੍ਰਗਟ ਹੋਈ ਹੈ। ਧੰਨ ਗੁਰੂ ਰਾਮਦਾਸ ਤੋਂ ਪਹਿਲੀ ਪਾਤਸ਼ਾਹੀ ਬੇਦੀਆਂ ਦੀ ਕੁਲ ਵਿੱਚ ਹੋਏ, ਦੂਸਰੀ ਪਾਤਸ਼ਾਹੀ ਤ੍ਰੇਣਾ ਦੀ ਕੁਲ ਵਿੱਚ ਹੋਏ, ਤੀਸਰੀ ਪਾਤਸ਼ਾਹੀ ਭੱਲਿਆਂ ਦੀ ਕੁਲ ਵਿੱਚ ਹੋਏ ਤੇ ਚੌਥੇ ਪਾਤਸ਼ਾਹ ਸੋਢ ਵੰਸ਼ ਵਿੱਚੋਂ ਪ੍ਰਗਟ ਹੋਏ ਆ। ਇਹ ਰਾਮ ਚੰਦਰ ਜੀ ਤੋਂ ਆਪਣਾ ਗੋਤਾਂ ਚੱਲੀਆਂ, ਫਿਰ ਆ ਕੇ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਚੌਥੇ ਪਾਤਸ਼ਾਹੀ ਪ੍ਰਗਟ ਹੋਈਆਂ। ਇੱਥੇ ਆਉਣ ਦਾ ਤੇ ਪਈ ਇਹੋ ਲਾਭ ਹੈ, ਜੋ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਨਾ, ਉਹਨਾਂ ਦੇ ਹੁਕਮ ਦੀ ਪਾਲਣਾ ਕਰਾਂਗੇ। ਹੁਕਮ ਕੀ ਆ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਸਾਨੂੰ ਕਈ ਸਵਾਲ ਕਰਦੇ ਹਨ, ਕਈ ਸਾਰੀ ਗੁਰਬਾਣੀ ਦਾ ਜਿਹੜਾ ਨਿਚੋੜ ਆ ਨਾ, ਉਹ ਹੈਗਾ ਹੁਕਮ। ਹੁਕਮ ਹੀ ਨਾਮ ਆ ਬਸ, ਜਿਸ ਨੇ ਹੁਕਮ ਦੀ ਪਾਲਣਾ ਕਰ ਲਈ ਉਹ ਦੂਸਰੇ ਗੁਰੂ ਨਾਨਕ ਬਣ ਗਏ। ਸਾਕਿਆਂ ਪੁੱਤਰਾਂ ਨੇ ਨਾ ਹੁਕਮ ਮੰਨਿਆ ਤੇ ਨਾ ਗੁਰੂ ਦੀ ਸੇਵਾ ਕੀਤੀ ਆਪਣੇ ਪਿਤਾ ਜੀ ਦੀ, ਉਹ ਦਾਤਾ ਨਾ ਪ੍ਰਾਪਤ ਕਰ ਸਕੇ। ਭਾਈ ਥੋੜਾ ਬਹੁਤਾ ਰੋਸ ਦੇ ਹੁੰਦਾ ਹੀ ਨਾ, ਹੁਣ ਐਡੀ ਵੱਡੀ ਪਿਤਾ ਦੇ ਕੋਲ ਦਾਤ ਹੋ ਜਾਵੇ ਹੋਵੇ ਤੇ ਲੈ ਜਾਵੇ ਸੇਵਾਦਾਰ ਸਿੱਖ, ਤੇ ਮਨ ਦੇ ਵਿੱਚ ਰੋਸ ਤੇ ਆਉਂਦਾ ਹੀ ਹੈ ਨਾ ਵੀ ਸਾਡੇ ਪਿਤਾ ਦੀ ਦਾਸੀ ਇੱਕ ਨੌਕਰ ਹੋ ਕੇ ਸੇਵਾਦਾਰ ਹੋ ਕੇ ਦਾਤ ਲੈ ਗਿਆ, ਥੋੜਾ ਬਹੁਤਾ ਮਨ ਦੇ ਵਿੱਚ ਤੇ ਆ ਹੀ ਜਾਂਦੀ ਹੈ ਨਾ। ਪਰ ਉਹ ਤੇ ਹੁਣ ਜਾਣੀ ਉੱਥੇ ਸੀ ਜਿਨ੍ਹਾਂ ਦੇ ਤੁਰੋਂ ਦਰਗਾਹ ਮੱਥੇ ਦੇ ਲਿਖੀਆਂ ਹੋਈਆਂ ਸੀਗੀਆਂ,
ਉਵੇਂ ਐਡੀਆਂ ਦਾਤਾਂ ਥੋੜੀਆਂ ਮਿਲ ਜਾਂਦੀਆਂ। ਭਾਈ ਲਹਿਣੇ ਜੀ ਨੇ ਗੁਰੂ ਸਾਹਿਬ ਦੀ ਸੇਵਾ ਕਰਕੇ ਕਸਬਟੀਆਂ ਲਾ ਕੇ ਪਾਸ ਹੋ ਕੇ ਪੂਰਨੇ ਪਾ ਕੇ ਇਮਤਿਹਾਨ ਦੇ ਵਿੱਚ ਪਾਸ ਹੋ ਕੇ ਉਹ ਦਾਤਾਂ ਪ੍ਰਾਪਤ ਕਰ ਲਈਆਂ ਕਿ ਦਾਤਾਂ ਦੇਣ ਵਾਲੇ ਦਾਤੇ ਬਣ ਗਏ। ਸਹੀ ਭਾਈ ਸਮਾਪਤੀ ਕਰਦੇ ਹਾਂ ਕਿਉਂਕਿ ਬਲਦੇਵ ਸਾਨੂੰ ਪਤਾ ਹੀ ਹੈ ਦਾਤ ਬਾਬਾ ਜੀ ਦਾ, ਧੰਨ ਬਾਬਾ ਈਸ਼ਰ ਸਿੰਘ ਜੀ ਦਾ ਸੇਵਾਦਾਰ ਹੈ। 3 ਸਾਲ ਧੰਨ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਚ ਰਹੇ ਹਨ। ਉਦੋਂ ਸੁਖਮਨੀ ਸਾਹਿਬ ਦੇ ਪਾਠ ਕਰੀਦੇ ਸੀਗੇ ਜਾਂ ਫਿਰ ਬਾਬਾ ਜੀ ਦੇ ਵਸਤਰ ਧੋਈਦੇ ਸੀਗੇ ਜਾਂ ਡਾਂਡੀ ਚੱਕੀ ਦੀ ਸੀਗੀ ਜਦੋਂ ਕਰੋਲ ਦੇ ਟਿੱਬੇ ਤੇ ਹੁੰਦੇ ਸੀਗੇ, ਚਸ਼ਮੇ ਤੇ ਲੈ ਜਾਣਾ, ਚਸ਼ਮੇ ਤੋਂ ਫਿਰ ਉੱਤੇ ਲੈ ਜਾਣਾ, ਜਾਂ ਫਿਰ ਵੱਡੇ ਬਾਬਾ ਜੀ ਦੇ ਨਾਲ 3 ਸਾਲ ਰਹੇ। ਉਸ ਤੋਂ ਬਾਅਦ ਜਦੋਂ ਪਾਕਿਸਤਾਨ ਬਣ ਗਿਆ ਫਿਰ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਆ ਗਏ। ਜਦੋਂ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਦਾਖਲ ਹੋ ਗਏ ਮੁੜ ਕੇ ਉਹਨਾਂ ਨੇ ਨਹੀਂ ਜਾਣ ਦਿੱਤਾ ਘਰ ਨੂੰ, ਨਾ ਹੀ ਬਾਬਾ ਜੀ ਨੇ ਆਪਣੇ ਘਰਦਿਆਂ ਦੇ ਨਾਲ ਕੋਈ ਲਿੰਕ ਰੱਖਿਆ ਸੀ ਤੇ ਨਾ ਹੀ ਆਪਣੇ ਸੇਵਾਦਾਰਾਂ ਨੂੰ ਲਿੰਕ ਰੱਖਣ ਦਿੱਤਾ। ਮਾਤਾ ਗੁਜਰ ਗਈ ਤਾਂ ਵੀ ਨਹੀਂ ਜਾਣ ਦਿੱਤਾ, ਜੇ ਪਿਤਾ ਗੁਜਰ ਗਿਆ ਤਾਂ ਵੀ ਨਹੀਂ ਜਾਣ ਦਿੱਤਾ। ਧੰਨ ਬਾਬਾ ਈਸ਼ਰ ਸਿੰਘ ਜੀ ਦਾ ਸਕਾ ਭਾਈ ਗੁਜਰ ਗਿਆ ਸੀਗਾ, ਪਰ ਬਾਬਾ ਜੀ ਨੇ ਆਪਣੇ ਰਾਗੀਆਂ ਨੂੰ ਭੇਜਿਆ ਤੇ ਨਾ ਹੀ ਆਪ ਗਏ, ਨਾ ਸੰਸਕਾਰ ਤੇ ਨਾ ਭੋਗ ਤੇ। ਇੰਨਾ ਬਾਬਾ ਜੀ ਨੇ ਘਰਦਿਆਂ ਤੋਂ ਆਪਣੇ ਨਿਰਲੇਪ ਰਹਿ, ਇਸ ਵਾਸਤੇ ਉਹਨਾਂ ਨੇ ਜੋ ਮਰਜ਼ਾਦਾ ਚਲਾਈ ਹੈ ਉਹਨਾਂ ਦੇ ਹੁਕਮ ਅਨੁਸਾਰ ਸੰਗਤਾਂ ਦੀ ਸੇਵਾ ਕਰੀ ਜਾਣੇ। ਸਾਡੇ ਬਾਬਾ ਜੀ ਨੂੰ ਜਿੰਨਾ ਵੀ ਅਰਸਾ ਮਿਲਿਆ ਉਹਨਾਂ ਨੇ ਰਾਤ ਦਿਨ ਇਹ ਕੀਤਾ ਹੋਇਆ ਸੀਗਾ। ਉਹਨਾਂ ਦਾ ਮਤਬਲ ਭਾਵ ਇਹ ਸੀ ਕੋਈ ਨਗੁਰਾ ਨਾ ਰਹਿ ਜਾਵੇ, ਆਪਣੇ ਕਥਾ ਕੀਰਤਨ ਸਰਵਣ ਕਰਾ ਕੇ ਉਹਨਾਂ ਦੇ ਮਨਾਂ ਦੀ ਮੈਲ ਲਾ ਕੇ 5 ਇੱਕਕਾਰ ਪਵਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਗਏ। ਜੋੜਨ ਨਾਲ ਦਾ ਪੁੰਨ ਨਹੀਂ ਤੇ ਤੋੜਨ ਨਾਲ ਦਾ ਪਾਪ ਨਹੀਂ, ਜਿੰਨਾ ਵੀ ਅਰਸਾ ਮਿਲਿਆ ਉਹਨਾਂ ਨੇ ਰਾਤ ਦਿਨ ਕੀਤਾ ਹੋਇਆ ਸੀ। ਬੜਾ ਹੀ ਸਫ਼ਰ ਕੀਤਾ ਬਾਬਾ ਜੀ ਦੇ ਨਾਲ, ਦਿਨੇ ਕਿਤੇ ਰਾਤ ਕਿਤੇ ਦਿਨੇ ਕਿਤੇ ਰਾਤ ਕਿਤੇ, ਕਿੱਥੇ ਕਸ਼ਮੀਰ ਦੇ ਕਿੱਥੇ ਪਟਨਾ ਸਾਹਿਬ ਤੇ ਕਿੱਥੇ ਕਲਕੱਤਾ ਦੇ ਕਿੱਥੇ ਬੰਬਾ ਦੇ ਦਿੱਲੀ, ਇੰਨਾ ਪ੍ਰਚਾਰ ਕੀਤਾ ਬਾਬਾ ਜੀ ਨੇ। ਜਲੰਧਰ ਇੱਕ ਵਾਰੀ ਗੁਰੂ ਸਾਹਿਬ ਨੇ ਕੋਧਰ ਰੋਡ ਦੇ ਟਾਈਮ ਦਿੱਤਾ ਸੀਗਾ, ਇੰਨਾ ਸੰਗਤਾਂ ਦਾ ਇਕੱਠ ਹੁੰਦਾ ਸੀਗਾ। ਇੱਕ ਦਿਨ ਬਾਬਾ ਜੀ ਨੇ 1000 ਆਦਮੀ ਨੂੰ ਅੰਮ੍ਰਿਤ ਛਕਵਾਇਆ, ਫਿਰ ਚਲੇ ਗਏ ਊਨੇ ਸਾਹਿਬ 800 ਨੂੰ ਉੱਥੇ ਛਕਾਇਆ ਹਫ਼ਤੇ ਦੇ ਵਿੱਚ, ਫਿਰ ਚਲੇ ਗਏ ਕੰਡੀਲੇ ਗੁਰਦਾਸਪੁਰ ਦੇ ਜ਼ਿਲ੍ਹੇ ਵਿੱਚ, ਉੱਥੇ ਹਫ਼ਤਾ ਟਾਈਮ ਲਾਇਆ ਕੰਡੀਲੇ ਬਾਬਾ ਜੀ ਨੇ ਖੇਤਾਂ ਦੇ ਵਿੱਚ, ਉੱਥੇ ਫਿਰ 1400 ਨੂੰ ਅੰਮ੍ਰਿਤ ਛਕਾਇਆ ਸੀਗਾ। ਅਤੇ ਜਦੋਂ ਕਲਕੱਤੇ ਜਾਂਦੇ ਸੀਗੇ ਕਲਕੱਤੇ 1000-1000 ਆਦਮੀ ਨੂੰ ਅੰਮ੍ਰਿਤ ਛਕਾਉਂਦੇ ਰਹੇ ਤੇ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਤੁਸੀਂ ਜਾਓ ਨਾ, ਅਸੀਂ ਤੁਹਾਡਾ ਸੌਦਾ ਵਿਕਾ

धर्म कर थापो अधर्म कहो कत भाई जी बदो सो धर्म कर थापो।

ਜੀਵ ਖਾਂਦੇ। ਬੱਕਰੀ ਕਹਿੰਦੀ ਮੈਂ ਇਸ ਕਰਕੇ ਹੱਸੀ ਹਾਂ ਵੀ ਮਹਿਸ ਅਕਤ ਧੂਰਾ ਖਾਣ ਦਾ ਸਦਕਾ ਮੇਰੀ ਇਹ ਖਲ ਹੋਈ ਹੈ ਕਿ ਜਿਨ੍ਹਾਂ ਦਾ ਕਿੱਤਾ ਹੀ ਇਹ ਹੈ, ਕਰਤੱਵ ਹੀ ਇਹ ਹੈ, ਜਿਹੜੇ ਇਸ ਚਸਕੇ ਦੇ ਅੰਦਰ ਫਸੇ ਹਨ, ਮਾਸ ਖਾਣ ਗੱਲ ਵੱਢ ਕੇ ਤੇ ਹਾਲ ਤਿਨਾੜਾ ਕੌਣ ਹੋਵਸੀ, ਉਨ੍ਹਾਂ ਦਾ ਹਾਲ ਕੀ ਹੋਏਗਾ। ਇਹ ਰੀਜ਼ਨ ਹੈ ਮੈਂ ਹੱਸਦੀ ਹਾਂ।

0: ਖਾਲਸਾ ਜੀ ਆਜ ਸਭ ਤੋਂ ਪਹਿਲਾਂ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਿਆ ਫਤਿਹ ਦਾ ਜੈਕਾਰਾ ਬੁਲੰਦ ਕਰੋ ਤੇ ਆਖੋ ਗੱਜ ਕੇ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਿਮਰਨ, ਸੇਵਾ, ਕੁਰਬਾਨੀ ਤੇ ਵੀਰਤਾ ਦੀਆਂ ਦਾਤਾਂ ਨਾਲ ਮਾਲਾ ਮਾਲ ਹੋਏ ਆਪਣੇ ਸਿੱਖ ਨੂੰ ਮੇਰੇ ਕਲਗੀਧਰ ਪਾਤਸ਼ਾਹ ਕੁਝ ਹੋਰ ਬਖਸ਼ ਕੇ ਪੂਰਨ ਪੁਰਸ਼ ਬਣਾਉਣਾ ਚਾਹੁੰਦੇ ਸਨ। ਆਪ ਦਾ ਇਹ ਵਿਚਾਰ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਬਣਾਏ ਸਿੱਖ ਨੂੰ ਕਿਵੇਂ ਦੂਜਿਆਂ ਨਾਲੋਂ ਵੱਖਰਾ ਕੀਤਾ ਜਾਵੇ। ਜਿਸ ਕਮਜ਼ੋਰ ਭਾਈਚਾਰੇ ਚੋਂ ਇਹ ਤੱਤ ਕੱਢਿਆ ਗਿਆ ਸੀ ਕਿਤੇ ਸਮਾਂ ਪਾ ਕੇ ਫਿਰ ਉਸੇ ਵਿੱਚ ਨਾ ਮਿਲ ਜਾਵੇ। ਪੰਜਵੇਂ ਪਾਤਸ਼ਾਹ ਨੇ ਮਰਦ ਨੂੰ ਸ਼ਹਾਦਤ ਦਾ ਜਾਮ ਪੀਣ ਦੀ ਜਾਚ ਸਿਖਾਈ ਸੀ, ਕਿਤੇ ਇਹ ਜਾਚ ਭੁਲਾ ਨਾ ਬੈਠੇ। ਮੀਰੀ ਪੀਰੀ ਦੇ ਮਾਲਕ ਨੇ ਮੀਰੀ ਤੇ ਪੀਰੀ ਇਕੱਠੀਆਂ ਕੀਤੀਆਂ ਸਨ, ਕਿਤੇ ਚਿਰ ਪਾ ਕੇ ਫਿਰ ਵੱਖੋ ਵੱਖ ਨਾ ਹੋ ਜਾਣ। ਆਖਿਰ ਕੁਝ ਅਜਿਹਾ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਸਭ ਕੁਝ ਸਥਿਰ ਰਹਿ ਸਕੇ। ਇਹ ਧਾਰਨਾ ਧਾਰ ਕੇ ਹਜ਼ੂਰ ਨੇ ਸਾਰੀਆਂ ਸੰਗਤਾਂ ਨੂੰ ਇਹ ਹੁਕਮਨਾਮੇ ਭੇਜ ਦਿੱਤੇ ਕਿ ਵਿਸਾਖੀ ਤੇ ਭਾਰੀ ਦੀਵਾਨ ਸਜੇਗਾ, ਜਿਸ ਵਿੱਚ ਦੂਰ ਨੇੜੇ ਤੋਂ ਸੰਗਤਾਂ ਹੁੰਮ ਹੁਮਾ ਕੇ ਪਹੁੰਚਣ। 1699 ਦੀ ਵਿਸਾਖੀ ਨੇੜੇ ਆਈ ਤਾਂ ਇੱਕ ਦਿਨ ਪਹਿਲਾਂ ਹੀ ਆਨੰਦਪੁਰ ਸਾਹਿਬ ਵਿੱਚ ਪੰਡਾਲ ਸੰਗਤਾਂ ਨਾਲ ਖਚਾ ਖਚ ਭਰ ਗਿਆ। ਪੰਡਾਲ ਦੇ ਇੱਕ ਪਾਸੇ ਵੱਲ ਕੁਝ ਖਾਸ ਢੰਗ ਦਾ ਤਖ਼ਤ ਬਣਾਇਆ ਗਿਆ। ਤਖ਼ਤ ਦੇ ਪਿਛਲੇ ਪਾਸੇ ਦੋਹਰੇ ਪਰਦਿਆਂ ਵਾਲਾ ਤੰਬੂ ਸੀ, ਜਿਸ ਦਾ ਬੂਹਾ ਉਸ ਥਾਂ ਖੁੱਲਦਾ ਸੀ ਜਿੱਥੇ ਹਜ਼ੂਰ ਨੇ ਖਲੋ ਕੇ ਸੰਗਤਾਂ ਨੂੰ ਦਰਸ਼ਨ ਦੇਣੇ ਸਨ। ਸੰਗਤਾਂ ਦੀਆਂ ਨਜ਼ਰਾਂ ਉਧਰੇ ਹੀ ਲੱਗੀਆਂ ਹੋਈਆਂ ਸਨ ਕਿ ਤੰਬੂ ਦਾ ਪਰਦਾ ਹਿੱਲਿਆ ਤੇ ਮਹਾਰਾਜ ਰਵਾਂ ਰਵੀ ਤਖ਼ਤ ਦੇ ਉੱਤੇ ਆ ਖੜੇ ਹੋ ਗਏ। ਹਜ਼ੂਰ ਦੇ ਬਾਹਰ ਆਉਂਦਿਆਂ ਹੀ ਖੁਸ਼ੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ, ਪਰ ਮਹਾਰਾਜ ਦਾ ਅਨੋਖਾ ਰੂਪ ਵੇਖ ਕੇ ਚਾਰੇ ਪਾਸੇ ਚੁੱਪ ਵਰਤ ਗਈ। ਮਹਾਰਾਜ ਦੇ ਸੱਜੇ ਹੱਥ ਵਿੱਚ ਸ਼੍ਰੀ ਸਾਹਿਬ ਚਮਕ ਰਹੀ ਸੀ ਅਤੇ ਹਵਾ ਵਿੱਚ ਜ਼ਰਾ ਜ਼ਰਾ ਕੰਬਦੀ ਤਲਵਾਰ ਵੱਲ ਵੇਖ ਕੇ ਹਜ਼ਾਰਾਂ ਦਿਲ ਕੰਬ ਰਹੇ ਸਨ। ਅੰਤ ਮਹਾਰਾਜ ਨੇ ਬੜੀ ਗਰਜਵੀ ਆਵਾਜ਼ ਵਿੱਚ ਕੁਝ ਕਿਹਾ। ਉਹ ਜੋਸ਼ ਭਰੇ ਬੋਲ ਜੋ ਮਹਾਰਾਜ ਸੰਗਤਾਂ ਨੂੰ ਕਹਿ ਰਹੇ ਹਨ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਦੀ ਸੇਵਾ ਵਿੱਚ ਹੈ।

ਹਜ਼ੂਰ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਮੇਰੀ ਤਲਵਾਰ ਅੱਜ ਕਿਸੇ ਸਿੱਖ ਦੇ ਲਹੂ ਦੀ ਪਿਆਸੀ ਹੈ। ਹੈ ਕੋਈ ਗੁਰੂ ਦਾ ਸੱਚਾ ਸਿੱਖ ਜੋ ਆਪਣਾ ਸੀਸ ਭੇਟਾ ਕਰ ਸਕਦਾ ਹੋਵੇ? ਸੀਸ ਭੇਟਾ? ਮਹਾਰਾਜ ਦੀ ਅਨੋਖੀ ਮੰਗ ਸੁਣ ਕੇ ਸੰਗਤਾਂ ਦੀ ਹੈਰਾਨੀ ਭੈ ਵਿੱਚ ਬਦਲ ਗਈ। ਪੰਡਾਲ ਵਿੱਚ ਖਾਮੋਸ਼ੀ ਛਾ ਗਈ, ਕਿਉਂਕਿ ਲੋਕੀ ਤਾਂ ਗੁਰੂ ਦਾ ਲੰਗਰ ਅਤੇ ਕੜਾਹ ਪ੍ਰਸ਼ਾਦ ਦੇ ਗੱਫੇ ਛਕਣ ਵਾਸਤੇ ਆਏ ਸਨ। ਇਹ ਸੁਣ ਕੇ ਸਭ ਦੀਆਂ ਨੀਵੀਆਂ ਪੈ ਗਈਆਂ। ਇੱਕ ਮਿੰਟ, ਦੋ ਮਿੰਟ, ਚਾਰ ਮਿੰਟ ਬੀਤ ਗਏ, ਪਰ ਸਿਰ ਦੇਣ ਵਾਸਤੇ ਕੋਈ ਵੀ ਸੁਰਮਾ ਨਾ ਉੱਠਿਆ। ਮਹਾਰਾਜ ਨੇ ਸਟੇਜ ਤੇ ਜ਼ੋਰ ਦੀ ਪੈਰ ਮਾਰ ਕੇ ਪਹਿਲਾਂ ਨਾਲੋਂ ਵੀ ਗਰਜਵੀਂ ਆਵਾਜ਼ ਵਿੱਚ ਕਿਹਾ, ਮੈਨੂੰ ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਇੱਕ ਪਾਸੇ ਤਾਂ ਸੰਗਤਾਂ ਭੈ ਪੀਤ ਹੋਈਆਂ ਬੈਠੀਆਂ ਹਨ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਲਾਲ ਵਿੱਚ ਖੜੇ ਹਨ। ਇਸ ਅਨੋਖੇ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੋ ਸਹਿਬੀਆਂ ਬੀਬੀਆਂ ਦਾ ਢਾਡੀ ਜਥਾ ਹੈ।

ਇਹ ਇੱਕ ਅਨੋਖੀ ਤੇ ਡਰਾਉਣੀ ਮੰਗ ਸੀ ਜਿਸ ਨੂੰ ਸੁਣ ਕੇ ਸਾਰੀ ਸੰਗਤ ਵਿੱਚ ਡਰ ਛਾ ਗਿਆ। ਕਈਆਂ ਨੇ ਪੱਜ ਬਹਾਨੇ ਖਿਸਕਣਾ ਸ਼ੁਰੂ ਕਰ ਦਿੱਤਾ, ਪਰ ਇੱਕ ਸ਼ਰਧਾਲੂ ਸਿੱਖ ਮੌਤ ਦੀ ਦਾਤੀ ਤਲਵਾਰ ਨੂੰ ਗਲੇ ਲਾਉਣ ਵਾਸਤੇ ਸੰਗਤ ਵਿੱਚੋਂ ਨਿਤਰ ਹੀ ਪਿਆ। ਇਹ ਸੀ ਲਾਹੌਰ ਦੇ ਰਹਿਣ ਵਾਲਾ 30 ਸਾਲ ਦਾ ਖੱਤਰੀਆਂ ਦੇ ਘਰ ਜਨਮਿਆ ਹੋਇਆ ਸਿੱਖ ਭਾਈ ਦਇਆ ਰਾਮ। ਭਾਈ ਦਇਆ ਰਾਮ ਹਜ਼ੂਰ ਦੇ ਨੇੜੇ ਆ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ, ਮਹਾਰਾਜ ਲਓ ਮੇਰਾ ਸਿਰ ਆਪਦੇ ਚਰਨਾਂ ਵਿੱਚ ਹਾਜ਼ਰ ਹੈ। ਭਾਈ ਦਇਆ ਰਾਮ ਜੀ ਜਿਸ ਤਰ੍ਹਾਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀਆਂ ਕਰ ਰਹੇ ਹਨ, ਉਹਨਾਂ ਬੋਲਾਂ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੇ ਇੰਜ

ਨਦਰ ਕਰੇ ਜਿਸ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਨਦਰ ਕਰੇ ਜਿਸ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਇਹ ਜੋ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋਂ ਸੱਚ ਬੁਝਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਗੀ ਹੋਵੇ ਜੋਗਵੈ, ਭੋਗੀ ਹੋਵੇ ਖਾਏ, ਤਪਿਆ ਹੋਵੇ ਤਪ ਕਰੇ, ਤੀਰਥ ਮਲ ਮਲ ਨਾਏ, ਤੇਰਾ ਸਦੜਾ ਸੁਨਿਜੈ ਪਾਈ, ਜੇ ਕੋ ਬਹੇ ਹਲਾਏ। ਅੰਮ੍ਰਿਤ ਵੇਲਾ, ਤਾਰੇ ਚੜੇ ਹੋਏ, ਚੰਦਰਮੇ ਦੀ ਮਿੱਠੀ ਮਿੱਠੀ ਚਾਂਦਨੀ ਸਾਰੇ ਸੰਸਾਰ ਤੇ ਫੈਲੀ ਹੋਈ, ਠੰਡੀ ਮਿੱਠੀ ਹਵਾ ਵਗ ਰਹੀ, ਐਸੇ ਸਮੇਂ ਪੇਨੀ ਰਹਿਣ ਨੜੀਏ, ਚਮਕਣ ਤਾਰੇ, ਜਾਗੇ ਸੰਤ ਜਨਾ, ਮੇਰੇ ਰਾਮ ਪਿਆਰੇ, ਪ੍ਰਭੂ ਦੇ ਪਿਆਰੇ। ਉੱਚੇ ਮੰਡਲਾਂ ਵਿੱਚ ਉਡਾਰੀਆਂ ਮਾਰਦੇ ਹਨ, ਸੁਰਤੀ ਕਰਕੇ ਸਿਮਰਨ ਦੁਆਰਾ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ, ਕਿਉਂਕਿ ਪ੍ਰਭੂ ਵਰਗਾ ਹੋਰ ਕੋਈ ਵੱਡਾ ਨਹੀਂ, ਵੱਡਾ ਮੇਰਾ ਗੋਬਿੰਦ। ਉਹ ਗੋਬਿੰਦ ਬਹੁਤ ਵੱਡਾ ਹੈ, ਇਸੇ ਵਾਸਤੇ ਆਖਿਆ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਉਸ ਤੋਂ ਬਲਿਹਾਰ। ਬਲਿਹਾਰ ਇਸ ਵਾਸਤੇ ਕਿਉਂਕਿ ਉਹਦੇ ਵਰਗਾ ਹੋਰ ਕੋਈ ਨਹੀਂ, ਇਸੇ ਵਾਸਤੇ ਕਿਹਾ, ਗੁਰ ਜੈਸਾ ਨਾ ਹੀ ਕੋ ਦੇ, ਜਿਸ ਮਸਤਕ ਭਾਗ ਸੋ ਲਾਗਾ ਸੇ, ਉਹਦੇ ਵਰਗਾ ਹੋਰ ਕੋਈ ਨਹੀਂ, ਇਸੇ ਵਾਸਤੇ ਉਸ ਨੂੰ ਮਿਲਣ ਦੀ ਚਾਹ ਹੈ। ਤੇ ਬੇਨਤੀ ਕੀਤੀ, ਮਿਲ ਮੇਰੇ ਪ੍ਰੀਤਮਾ ਜੀਓ, ਤੁਦ ਬਿਨ ਖਰੀ ਨਹੀਂ ਮਾਏ, ਤੂੰ ਮਿਲ, ਕਿਉਂਕਿ ਤੇਰੇ ਬਗੈਰ ਮੇਰਾ ਕੋਈ ਨਹੀਂ, ਮੈਂ ਗਰੀਬ ਹਾਂ, ਨਿਮਾਣਾ ਹਾਂ। ਤੇ ਬੇਨਤੀ ਕੀਤੀ, ਮੈਂ ਗਰੀਬ ਸੱਚ ਟੇਕ ਤੂੰ, ਤੂੰ ਮਿਲੇਗਾ ਮੇਰੇ ਮਨ ਦੀ ਹਰ ਆਸ ਸ਼ਰਧਾ ਪੂਰੀ ਹੋਵੇਗੀ। ਤਾਂ ਇਉਂ ਆਖਿਆ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ। ਸ੍ਰੀ ਹੰਸ ਰਾਜ ਹੰਸ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ, ਇਸ ਕੈਸਟ ਦੁਆਰਾ ਆਪ ਸੰਗਤਾਂ ਦੀ ਸੇਵਾ ਕਰ ਰਹੇ ਹਨ। ਸ੍ਰੀ ਹੰਸ ਰਾਜ ਹੰਸ, ਜਿਨ੍ਹਾਂ ਪਹਿਲਾਂ ਸਿੱਖ ਸੰਗਤਾਂ ਦੀ ਸੇਵਾ ਕੀਤੀ ਸੀ, ਪਤਾ ਪਤਾ ਸਿੰਘਾਂ ਦਾ ਵੈਰੀ ਕੈਸਟ ਦੁਆਰਾ

ਸਭ ਵਿਦ ਜਾਣੇ ਪ੍ਰਭ ਮੇਰਾ ਅੰਤਰ ਜਾਮੀ ਜਾਣ ਹਰ ਅੰਤਰ ਜਾਮੀ ਸਭ ਵਿਦ ਜਾਣੇ ਹੋਰ ਕਿਸ ਪੈ ਆਪ ਸੁਣਾਏ

ਹੀ ਇਹ ਪ੍ਰਮਾਤਮਾ ਜਾਣਦਾ। ਜਿਹਦੇ ਅੱਗੇ ਆ ਕੇ ਅਸੀਂ ਸੀਸ ਨਵਾਉਂਦੇ ਹਾਂ ਨਾ, ਉਹ ਜਾਣਦਾ ਕਿ ਮੇਰੇ ਗੁਰਸਿੱਖ ਦੀ ਮਨ ਦੀ ਭਾਵਨਾ ਕੀ, ਉਹ ਚਾਹੁੰਦਾ ਕੀ। ਪ੍ਰਭ ਮੇਰਾ ਅੰਤਰ ਜਾਮੀ ਜਾਣ, ਮੇਰਾ ਪ੍ਰਭੂ ਜਾਣਦਾ ਅੰਦਰ ਦੀ, ਬੁੱਝ ਲੈਂਦਾ, ਵੇਖ ਲੈਂਦਾ ਕਿ ਅੱਜ ਗੁਰਸਿੱਖ ਕੈਸੀ ਮਨ ਅੰਦਰ ਭਾਵਨਾ ਲੈ ਕੇ ਆਇਆ, ਅੱਜ ਕੀ ਮੰਗ ਹੈ, ਅੱਜ ਇਸ ਨੂੰ ਕੀ ਚਾਹੀਦਾ। ਜੋ ਵੀ ਚਾਹੀਦਾ ਉਹ ਸਤਿਗੁਰੂ ਦਿੰਦਾ। ਕਿਉਂ?

0: ਖਸਮਾ ਮਾਰਾ ਤਾਂ ਮੇਰਾ ਅੰਤਰ ਜਾਮੀ ਜਾਣ।
1: ਮੇਰਾ ਖਸਮ ਕੈਸਾ, ਮੇਰਾ ਮਾਲਕ ਕੈਸਾ, ਅੰਤਰਜਾਮੀ ਕਰਨੇ ਹਾਰਾ, ਸਭ ਕੁਛ ਕਰਨ ਕਰਾਉਣ ਵਾਲਾ ਉਪਾਪੀ। ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ, ਤੇ ਜਿਹਦਾ ਇਹੋ ਜਿਹਾ ਖਸਮ ਹੋਵੇ, ਜਿਹੜਾ ਸਭ ਕੁਛ ਕਰ ਕਰਾ ਰਿਹਾ ਹੋਵੇ, ਤੇ ਉਹਦੀ ਕੋਈ ਮੰਗ ਰਹਿ ਜਾਂਦੀ, ਕੋਈ ਇੱਛਾ ਰਹਿ ਜਾਂਦੀ, ਕੋਈ ਭਾਵਨਾ ਰਹਿ ਜਾਂਦੀ? ਨਹੀਂ, ਕਿਉਂਕਿ ਉਹਦਾ ਮਾਲਕ ਸਭ ਕੁਛ ਜਾਣਦਾ, ਸਭ ਕੁਛ ਆਪ ਕਰਨ ਕਰਾਉਣ ਹਾਰ ਹੈ, ਤੇ ਉਹਨੂੰ ਤੇ ਕਮੀ ਹੋ ਹੀ ਨਹੀਂ ਸਕਦੀ। ਕਿਹਨੂੰ?

0: ਹੈ ਮਾਨੁਖ
1: ਅਬ ਮਾਨੀ
0: ਪ੍ਰਭ ਮੇਰਾ ਅੰਤਰ ਜਾਮੀ ਜਾਣ ਉਹ ਪ੍ਰਭੂ ਸਭ ਕੁਛ ਜਾਣ ਸਾਹਿਬ ਆਖਦੇ ਨੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਜੇ ਤੇਰੇ ਮਨ ਅੰਦਰ ਕੋਈ ਭਾਵਨੀ ਹੈ ਨਾ ਤੇ ਆ ਕੇ ਗੁਰੂ ਅੱਗੇ ਅਰਦਾਸ ਕਰ ਉਹ ਗੁਰੂ ਭਾਵਨੀ ਪੂਰੀ ਕਰ ਦੇਵੇ ਖਾਲੀ ਝੋਲੀ ਨਹੀਂ ਭੇਜੇਗਾ ਭਰ ਦੇਵੇਗਾ ਕਿਉਂਕਿ ਇਹ ਦਰਬਾਰ ਹੀ ਐਸਾ ਹੈ ਇਸ ਦਰਬਾਰ ਅੰਦਰੋਂ ਕੋਈ ਖਾਲੀ ਝੋਲੀ ਨਹੀਂ ਗਏ ਜੋ ਖਾਲੀ ਝੋਲੀ ਆਏ ਨੇ ਭਰ ਕੇ ਗਏ ਨੇ ਜੋ ਰੋਂਦੇ ਆਏ ਨੇ ਹੱਸਦੇ ਗਏ ਨੇ ਇਹ ਤੇ ਦਰਬਾਰ ਹੀ ਐਸਾ ਕੌਣ ਖਾਲੀ ਗਏ ਆਓ ਪਿਛੋਕੜ ਇਤਿਹਾਸ ਪੱਕੋ ਜਰਾ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਅੰਦਰ ਸ਼ੀਸ਼ ਦੀ ਮੰਗ ਹੋਈ ਤੇ ਸ਼ੀਸ਼ ਪੇਟਾ ਦੇ ਦਿੱਤਾ ਗਿਆ ਹੈ ਐਸਾ ਦਰਬਾਰ ਕੋਈ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਜਾਵੇ ਝੋਲੀ ਵਿੱਚ ਦਾਨ ਪਾ ਦਿੱਤਾ ਜਾਵੇ ਉਸ ਦਾਤੇ ਦੇ ਦਰਬਾਰ ਚ ਆਏ ਜੇ ਅਸੀਂ ਖਾਲੀ ਝੋਲੀ ਚਲੇ ਜਾਈਏ ਕਦੇ ਹੋ ਨਹੀਂ ਸਕਦਾ ਆਹ ਨਿਸ਼ਚੇ ਯਕੀਨ ਤੇ ਭਰੋਸੇ ਦੇ ਨਾਲ ਮੰਗ ਕਰ ਲਈ ਤੇ ਪ੍ਰਭੂ ਕਿਹੜਾ ਹੈ ਪ੍ਰਭ ਮੇਰਾ ਅੰਤ ਜਾਮੀ ਜਾਣ ਤੂੰ ਕਰਤਾ ਸਭ ਕੁਛ ਜਾਣਦਾ ਗੱਲ ਵੀ ਕਰਨੀ ਆਉਂਦੀ ਹੋਣੀ ਚਾਹੀਦੀ ਦਾਨ ਵੀ ਮੰਗਣਾ ਆਉਂਦਾ ਹੋਣਾ ਚਾਹੀਦਾ ਦਾਨ ਮਿਲ ਜਾਂਦਾ ਆ ਕੀ ਕਹੀਏ ਤੂੰ ਕਰਤਾ ਸਭ ਕੁਛ ਜਾਣਦਾ ਤੂੰ ਤਾਂ ਜਾਣਦਾ ਪ੍ਰਮਾਤਮਾ ਮੈਨੂੰ ਕੀ ਚਾਹੀਦਾ ਮੈਨੂੰ ਕੀ ਲੋੜੀਦਾ ਮੇਰੇ ਮਨ ਦੇ ਅੰਦਰ ਇੱਛਾ ਕੀ ਹੈ ਮੇਰੀ ਭਾਵਨੀ ਕੀ ਹੈ ਤੂੰ ਪ੍ਰਮਾਤਮਾ ਜਾਣਨਾ ਤੈਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ

ਜੋ ਸਾਡੇ ਮਨ ਅੰਦਰ ਹੈ, ਤੂੰ ਜਾਣਨਾ। ਇਹ ਅਕਾਲ ਪੁਰਖ ਕਿਰਪਾ ਕਰ ਸਾਡੇ ਮਨ ਦੀ ਇੱਛਾਵਾਂ ਭਾਵਨੀਆਂ ਪੂਰੀਆਂ ਕਰ ਦੇ। ਐਸੀ ਅਰਦਾਸ ਅਸੀਂ ਸਾਰੇ ਕਰੀਏ ਕਿ ਪਾਤਸ਼ਾਹ ਸਾਡੇ ਮਨ ਅੰਦਰ ਇੱਛਾ ਹੈ ਕਿ ਤੇਰਾ ਨਾਮ ਸਾਡੀ ਝੋਲੀ ਵਿੱਚ ਪਵੇ। ਸਭ ਤੋਂ ਵੱਡਾ ਨਾਮ ਹੀ ਹੈ, ਤੇ ਜਿਹਨੇ ਨਾਮ ਆਪਣੀ ਝੋਲੀ ਵਿੱਚ ਪਵਾ ਲਿਆ, ਰਿੱਧ ਸਿੱਧ ਨਾਮ ਇਹ ਕੀ ਦੱਸ, ਰਿੱਧੀਆਂ ਸਿੱਧੀਆਂ ਤੇ ਨਾਮ ਦੀਆਂ ਦਾਸੀਆਂ ਨੇ। ਅਸੀਂ ਨਾਮ ਦੀ ਹੀ ਜਾਚਨਾ ਕਰੀਏ, ਜਦੋਂ ਨਾਮ ਮੰਗ ਲਾਂਗੇ ਸਭ ਕੁਝ ਮਿਲ ਜਾਏਗਾ, ਕਿਉਂਕਿ ਇੱਧਰ ਆ ਕੇ ਸਭ ਕੁਝ ਅਸੀਂ ਮੰਗਣਾ ਹੈ, ਤੇ ਜੋ ਮੰਗਾਂਗੇ ਉਹ ਮਿਲ ਜਾਏਗਾ। ਜੋ ਮੰਗਾ ਸੋ ਲੇਵੇ ਪ੍ਰਭ ਆਪਣੇ ਆ ਸੰਤਾਂ ਦੇ ਲਈ। ਉਹ ਪ੍ਰਭੂ ਅੰਤਰਜਾਮੀ ਜਾਣਦਾ ਹੈ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ, ਸੰਤਾਂ ਨੂੰ, ਸਭ ਕੁਝ ਦਿੰਦਾ ਹੈ, ਜਿਹੜਾ ਆ ਕੇ ਕੀ ਦੇਤੀ ਭਰੋਸੇ ਦੇ ਨਾਲ ਇਸ ਦਰ ਤੋਂ ਮੰਗ ਲੈਂਦਾ ਹੈ। ਉਹ ਸਾਰੇ ਮਿਲ ਕੇ ਮੰਗੀਏ।

جو بالعمل عملی مر جائی ہے, جو ہر بل

ਤਾਂ ਹਰ ਬਿਨ ਦੈ ਨਸ ਕੋ ਇੱਕ ਰਾਤੀ ਹਰ ਬਿਨ ਕਿਉਂ ਜੀਵਾਂ ਮੇਰੀ ਮਾਈ ਹਰ ਬਿਨ ਰਹਿ ਨਸ ਕੋ ਇੱਕ ਰਾਤੀ ਹਰ ਬਿਨ ਕਿਉਂ ਜੀਵਾਂ ਮੇਰੀ ਮਾਈ।

0: ਰਾਤੀ
1: ਮੇਰਾ ਮਨ ਇੰਜ ਤੜਫਦਾ ਹੈ, ਇੰਜ ਤਰਸਦਾ ਹੈ, ਇੰਜ ਬਿਲੜਾਂਦਾ ਹੈ, ਹੇ ਪ੍ਰਮਾਤਮਾ ਜਿੰਨਾ ਚਿਰ ਤੇਰੇ ਦਰਸ਼ਨ ਨਾ ਕਰ ਲਵਾਂ ਸ਼ਾਂਤੀ ਨਹੀਂ ਮਿਲ। ਤੜਪਣਾ ਚਾਤਕ ਦੀ ਤਰ੍ਹਾਂ ਬਿਲੜਾਂਦਾ ਹਾਂ, ਤਲ ਮਿਲਾਂਦਾ ਹਾਂ ਮੱਛੀ ਦੀ ਤਰ੍ਹਾਂ, ਐਸੀ ਤਲਫ ਹੈ ਪ੍ਰਮਾਤਮਾ ਜੇ ਤੇਰੇ ਦਰਸ਼ਨ ਨਾ ਹੋਣ ਤੇ ਮੈਂ ਤੇ ਰਹਿ ਨਹੀਂ ਸਕਦਾ, ਜੀਵਤ ਨਹੀਂ ਰਹਿ ਸਕਦਾ, ਮਰ ਜਾਵਾਂ। ਕੈਸਾ ਪਿਆਰ, ਕੈਸੀ ਤੜਪ ਹੈ, ਕੈਸੀ ਲਗਨ ਹੈ ਕਿ ਸਾਡੇ ਅੰਦਰ ਵੀ ਹੈ ਐਸੀ ਲਗਨ, ਹੈ ਸਾਡੇ ਅੰਦਰ ਐਸਾ ਪਿਆਰ, ਐਸੀ ਜਜ਼ਬਾਤ ਜਿਹੜਾ ਆਪਣੇ ਮਨ ਅੰਦਰ ਛਾਤੀ ਤੇ ਮਾਰ ਕੇ ਵੇਖੀ ਕਿ ਸਾਡੇ ਮਨ ਅੰਦਰ ਐਸਾ ਪਿਆਰ ਹੈ ਕਿ ਗੁਰੂ ਅਸੀਂ ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ, ਜਿੰਨਾ ਚਿਰ ਤੇਰੇ ਦਰਸ਼ਨ ਨਾ ਕਰੀਏ ਜੀਵਤ ਨਹੀਂ ਹੁੰਦੇ, ਮਰ ਜਾਂਦੇ ਬਹੁਤ ਘੱਟ।
0: ਹਰ ਬਿਨ ਰਹਿ ਨਾ ਸਕੋ ਇੱਕ ਰਾਤੀ,

0: ਹਰ ਬਿਨ ਰਹਿਣ ਨਾ ਜਾਈ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਰ।
1: ਸਾਹਿਬ ਆਪਣੀ ਹਾਲਤ ਦੱਸਦੇ ਕਿ ਪ੍ਰਮਾਤਮਾ ਤੇਰੇ ਦਰਸ਼ਨਾਂ ਤੋਂ ਬਿਨਾਂ ਮੇਰੀ ਹਾਲਤ ਕੀ ਹੁੰਦੀ ਹੈ।

0: ਆਵੇ
1: ਬੂੰਦ ਵਿਖੂਨਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਪੁਰੰਕੇ ਬੇਬਿਆ ਸਨ ਮੁਖ ਉਠਤਾਵੇ
0: ਭਾਵੇਂ ਲੋਭੀ ਕੁਸਮ ਬਾਸਕਾ

ਸਕਾਉ ਇੱਕ ਰਾਤੀ, ਇੱਕ ਰਾਤ ਵੀ ਗੈਪ ਪੈ ਜਾਏ ਨਾ ਤੇ ਪ੍ਰਮਾਤਮਾ ਮੈਂ ਤੇ ਮਰ ਜਾਣ, ਜੀਵਤ ਨਹੀਂ ਰਹਿ ਸਕਦਾ। ਪਰ ਸਾਨੂੰ ਤੇ ਦਿਨ ਹੀ ਬੀਤ ਜਾਂਦੇ ਨੇ, ਮਹੀਨੇ ਲੰਘ ਜਾਂਦੇ ਨੇ, ਸਾਲਾਂ ਬੱਧੀ ਦਿਨ ਆ ਜਾਂਦੇ ਨੇ, ਪਰ ਕਦੀ ਖਿਆਲ ਹੀ ਨਹੀਂ ਕੀਤਾ, ਕਦੀ ਸੋਚਿਆ ਹੀ ਨਹੀਂ, ਕਦੀ ਵਿਚਾਰ ਹੀ ਨਹੀਂ ਕੀਤਾ ਕਿ ਅਸੀਂ ਵੀ ਐਸੀ ਤੜਫ ਪੈਦਾ ਕਰ ਲਈ ਜਿੰਨਾ ਚਿਰ ਗੁਰੂ ਦਰਬਾਰ ਵਿੱਚ ਨਾ ਆਈਏ ਸਾਨੂੰ ਵੀ ਸ਼ਾਂਤੀ ਨਾ ਮਿਲੇ। ਐਸਾ ਪਿਆਰ ਹੋਣਾ ਚਾਹੀਦਾ। ਹਰ ਬਿਲ ਰਹਿ ਨਾ ਸਕੋ ਇੱਕ ਰਾਤੀ, ਕਿਵੇਂ ਜੋ ਅਮਲੇ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ, ਜੋ ਹਰ ਬਿਲ

ਸਕਾਂ, ਮੈਨੂੰ ਨੀਂਦਰ ਵੀ ਨਹੀਂ ਆਉਂਦੀ, ਮੈਂ ਨੀ ਨੀਂਦ ਨਾ ਆਵੇ ਜੀਉ ਪਾਵੇ ਅੰਨ ਨਾ ਪਾਣੀ। ਕੁਛ ਵੀ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਤੇਰੇ ਤੋਂ ਬਿਨਾਂ, ਅੰਨ ਖਾਣਾ ਤਾਂ ਵੀ ਤ੍ਰਿਪਤੀ ਨਹੀਂ, ਪਾਣੀ ਪੀਣਾ ਤਾਂ ਵੀ ਚੰਗਾ ਨਹੀਂ ਲੱਗਦਾ। ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ ਉਹਨਾਂ ਚਿਰ ਮੈਨੂੰ ਕੋਈ ਵੀ ਵਸਤੂ ਚੰਗੀ ਨਹੀਂ ਲੱਗਦੀ। ਪਾਣੀ ਅੰਨ ਨਾ ਪਾਵੇ ਮਰੀਏ ਹਾਵੇ, ਬਿਨ ਫਿਰ ਕਿਉਂ ਸੁਖ ਪਾਈਐ। ਇਹ ਸਤਿਗੁਰ ਸਾਡੇ ਤੇ ਵੀ ਕਰ ਕਿਰਪਾ, ਸਾਨੂੰ ਵੀ ਐਸਾ ਜੀਵਨ ਬਖਸ਼ ਦੇ ਕੋਈ ਵੀ ਚੀਜ਼ ਤੇਰੇ ਦਰਸ਼ਨਾਂ ਤੋਂ ਬਿਨਾ ਸਾਨੂੰ ਚੰਗੀ ਨਾ ਲੱਗੇ, ਜਿੰਨਾ ਚਿਰ ਤੇਰੇ ਦਰਸ਼ਨ ਨਾ ਹੋ ਜਾਣ। ਕੁਛ ਵੀ ਨਾ ਖਾਈਏ, ਕੁਛ ਵੀ ਨਾ ਪੀਏ, ਮਨ ਅੰਦਰ ਐਸੀ ਹੀ ਪਿਆਸ ਹੋਵੇ ਕਿ ਪਹਿਲੇ ਸਤਿਗੁਰ ਦੇ ਦਰਸ਼ਨ ਕਰਨੇ ਨੇ, ਫਿਰ ਕਿਸੇ ਚੀਜ਼ ਨੂੰ ਹੱਥ ਲਾਉਣਾ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਪਰ ਜਿਸ ਨੂੰ ਦਰਸ਼ਨਾਂ ਦਾ ਅਮਲ ਹੋ ਜਾਏ ਨਾ, ਕਿੰਨੀਆਂ ਵੀ ਚੀਜ਼ਾਂ ਕਿੰਨੀਆਂ ਵੀ ਵਸਤੂਆਂ ਅੱਗੇ ਰੱਖ ਦਈਏ ਨਾ, ਉਹ ਜਿਹਦਾ ਅਮਲ ਕਰਦਾ ਹੋਵੇ ਨਾ, ਜਿੰਨਾ ਚਿਰ ਉਹ ਅਮਲ ਨਾ ਮਿਲੇ ਉਹਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਕਹਿੰਦਾ ਨਹੀਂ, ਮੈਨੂੰ ਤੇ ਉਹੀ ਅਮਲ ਦੇ ਜਿਹੜਾ ਮੈਂ ਰੋਜ਼ ਅਮਲ ਕਰਨਾ। ਤੇ ਸਤਿਗੁਰ ਦਰਸ਼ਨਾਂ ਦਾ ਅਮਲ ਰੋਜ਼ ਕਰਦੇ ਨੇ, ਉਹ ਕਿਵੇਂ ਦਰਸ਼ਨਾਂ ਦਾ ਅਮਲ ਛੱਡ ਦੇਣ, ਵਿਸਾਰ ਦੇਣ, ਭੁਲਾ ਦੇਣ? ਆਖਦੇ ਨੇ ਪ੍ਰਮਾਤਮਾ ਜਿੰਨਾ ਚਿਰ ਤੇਰੇ ਦਰਸ਼ਨਾਂ ਦਾ ਅਮਲ ਮੈਂ ਕਰ ਨਹੀਂ ਨਾ ਲੈਂਦਾ, ਉਹਨਾਂ ਚਿਰ ਮੈਨੂੰ ਸ਼ਾਂਤੀ ਨਹੀਂ ਉਹ ਮਿਲਦੀ। ਪਰ ਇਹ ਮੇਰੇ ਕੋਲ ਨਾ ਖੋਈ, ਇਹ ਮੈਨੂੰ ਬਖਸ਼ੀ ਰੱਖ। ਅਸੀਂ ਵੀ ਕਰੀਏ ਬੇਨਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਨੈਣ ਤਰਸਣ ਦਰਸ ਪਰਸਣ, ਮੈਂ ਨੀਂਦ ਰਹਿਣ ਵਿਹਾਨੀਆਂ ਰਹਿ ਨਾ ਸਕਾਂ। ਨੈਣ ਤਰਸਦੇ ਕਿਸ ਵਾਸਤੇ? ਤੇਰੇ ਦਰਸ਼ਨਾਂ ਦੇ ਵਾਸਤੇ।

ਪ੍ਰਭ ਕੈ ਸਿਮਰਨ ਕਾਰਜ ਪੂਰੇ। ਇਹ ਸਿਮਰਨ ਕੈਸਾ ਹੈ? ਸਾਹਿਬ ਆਖਦੇ ਨੇ ਪ੍ਰਭ ਕੈ ਸਿਮਰਨ ਕਾਰਜ ਪੂਰੇ, ਤੇ ਮਨੁੱਖ ਚਾਹੁੰਦਾ ਮੇਰੇ ਕੰਮ ਵਿੱਚ ਕਦੀ ਵਿਘਨ ਪਵੇ ਹੀ ਨਾ, ਮੇਰੇ ਸਾਹਮਣੇ ਕਦੀ ਔਕੜ ਆਏ ਹੀ ਨਾ, ਮੈਂ ਕਦੀ ਦੁੱਖ ਦਾ ਸਾਹਮਣਾ ਨਾ ਕਰਾਂ। ਸਾਡੇ ਮਨ ਦੀ ਇੱਛਾ ਹੈ। ਤੇ ਸਾਹਿਬ ਕਹਿੰਦੇ ਨੇ ਜੇ ਤੂੰ ਐਸੀ ਇੱਛਾ ਰੱਖਣੇ ਨਾ ਕਿ ਮੈਂ ਦੁੱਖਾਂ ਦੇ ਵਿੱਚ ਨਾ ਪਵਾਂ, ਇੱਕ ਕੰਮ ਕਰ, ਪ੍ਰਭ ਕਹਿ ਸਿਮਰਨ ਕਾਰਜ ਪੂਰਾ ਹੈ, ਪ੍ਰਭ ਕਹਿ ਸਿਮਰਨ ਕਬੂ ਨਾ ਚੂਰੈ। ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਸਾਰੇ ਕਾਰਜ ਪੂਰੇ ਹੋ ਜਾਂਦੇ, ਤੇ ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਉਹਨਾਂ ਦੇ ਕਾਰਜ ਪੂਰੇ ਹੋਏ ਨੇ। ਜਿਹੜੇ ਸਿਮਰਨ ਵਿੱਚ ਲੱਗ ਗਏ ਨੇ, ਜਿਹੜੇ ਨਾਮ ਜਪਦੇ ਨੇ, ਸਿਮਰਨ ਕਰਦੇ ਨੇ,

0: ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਚੂਰੇ, ਪ੍ਰਭ ਚਿਤ ਆਏ ਪੂਰਨ ਸਭ ਕਾਜ। ਮਨੁੱਖ ਤੂੰ ਪ੍ਰਭ ਨੂੰ ਤੇ ਚਿਤ ਤੇ ਕਰ, ਪ੍ਰਭੂ ਦਾ ਨਾਮ ਆਪਣੇ ਹਿਰਦੇ ਅੰਦਰ ਵਸਾ ਕੇ ਵੇਖਦਾ ਸਹੀ, ਪ੍ਰਭੂ ਦਾ ਸਿਮਰਨ ਕਰਕੇ ਵੇਖਦਾ ਸਹੀ ਪ੍ਰਭੂ ਕਿਵੇਂ ਕਾਰਜ ਰਾਸ ਕਰਦਾ। ਪ੍ਰਭ ਚਿਤ ਆਏ ਪੂਰਨ ਸਭ ਕਾਜ, ਸਾਰੇ ਕਾਰਜ ਪੂਰੇ ਹੋ ਜਾਂਦੇ ਜਦੋਂ ਪ੍ਰਭੂ ਚੇਤੇ ਆ ਜਾਂਦੇ। ਕਿਉਂਕਿ ਇਨਸਾਨ ਕਹਿੰਦਾ ਜੋ ਕਰ ਰਿਹਾ ਮੈਂ ਕਰ ਰਹੀ, ਪਰ ਜਦੋਂ ਮੁਸ਼ਕਲ ਬਣ ਜਾਂਦੀ ਹੈ ਨਾ ਕਹਿੰਦਾ ਪ੍ਰਮਾਤਮਾ ਕਰ ਕਿਰਪਾ, ਹੁਣ ਮੇਰੇ ਵੱਸ ਵਿੱਚ ਕੁਛ ਨਹੀਂ, ਜੋ ਕਰਨਾ ਹੈ ਤੂੰ ਹੀ ਕਰਨਾ। ਪ੍ਰਮਾਤਮਾ ਚੇਤੀ ਆ ਗਈ, ਯਾਦ ਆ ਗਈ, ਪ੍ਰਮਾਤਮਾ ਦਾ ਨਾਮ ਹਿਰਦੇ ਅੰਦਰ ਵੱਸ ਗਏ। ਕਿਉਂਕਿ ਜਦੋਂ ਪ੍ਰਮਾਤਮਾ ਚੇਤੀ ਆ ਜਾਏ ਨਾ ਉਹੀ ਉਹਦਾ ਨਾਂ ਹੈ, ਤੇ ਪ੍ਰਮਾਤਮਾ ਯਾਦ ਆ ਗਿਆ ਤੇ ਪ੍ਰਮਾਤਮਾ ਨੂੰ ਕਹਿ ਦਿੱਤਾ ਕਿ ਪ੍ਰਮਾਤਮਾ ਹੁਣ ਮੈਂ ਕੁਛ ਨਹੀਂ ਕਰ ਸਕਦਾ ਤੂੰ ਕਰਨਾ ਹੈ। ਪ੍ਰਮਾਤਮਾ ਚੇਤੇ ਆਇਆ, ਜਦੋਂ ਉਹ ਪ੍ਰਮਾਤਮਾ ਚਿਤ ਆ ਜਾਏ ਨਾ ਉਦੋਂ ਕਾਰਜ ਫਿਰ ਸਾਰੇ ਰਾਸ ਹੋ ਜਾਂਦੇ।
1: ਪ੍ਰਭ ਕੈ ਸਿਮਰਨ ਕਾਰਜ ਪੂਰੇ,

ਜਿਹੜਾ ਆਪਣੀ ਰਸਨਾ ਦੁਆਰਾ ਹਰੀ ਦਾ ਨਾਮ ਜਪਦਾ ਸਿਮਰਨ ਕਰਦਾ ਹੈ। ਸਾਹਿਬ ਆਖਦੇ ਨੇ ਉਹਦੇ ਕਾਰਜ ਪੂਰੇ ਨੇ। ਉਹ ਤੇ ਨਿਸ਼ਚਾ ਯਕੀਨ ਰੱਖੇ ਕਿ ਜਿਹਦੇ ਰਸਨਾ ਤੇ ਨਾਮ ਹੈ ਨਾ, ਉਹਦੇ ਕਾਰਜ ਆਪਣੇ ਆਪ ਉਹ ਸਤਿਗੁਰ ਪੂਰਨ ਕਰ ਦਿੰਦਾ ਹੈ।

तकिए कि सिमरन करने वाले दे कार्य पूरे हुए। हर नाम मुर्दे परोया

ਆਪਾਂ ਨੂੰ ਸ਼ਬਦ ਨਾਲ ਜੁੜ ਰਹੇ ਹਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਆ ਉਹਨਾਂ ਪਾਸੋਂ 28 ਮਿੰਟ ਵਾਸਤੇ ਕੀਰਤਨ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਹਿੰਦੇ ਨੇ ਇੱਕ ਜਗ੍ਹਾ ਘੜੇ ਪਏ ਸਨ। ਇੱਕ ਪਿਆਸਾ ਮਨੁੱਖ ਉਹਨਾਂ ਘੜਿਆਂ ਦੇ ਪਾਸ ਚਲਾ ਗਿਆ। ਹੁਣ ਲੱਗਾ ਪਾਣੀ ਪੀਣ। ਜਿਸ ਵੇਲੇ ਘੜੇ ਤੋਂ ਢੱਕਣ ਚੁੱਕਿਆ ਕੀ ਵੇਖਦਾ ਹੈ, ਵਿੱਚ ਚੰਦਰਮਾ ਨਜ਼ਰ ਆ ਰਿਹਾ ਹੈ। ਦੂਸਰੇ ਘੜੇ ਵੱਲ ਹੱਥ ਵਧਾਇਆ, ਉਸਦਾ ਢੱਕਣ ਚੁੱਕਿਆ, ਉਹਦੇ ਵਿੱਚ ਵੀ ਚੰਦਰਮਾ ਨਜ਼ਰ ਆ ਰਿਹਾ ਹੈ। ਹੈਰਾਨ ਹੋ ਗਿਆ, ਕਹਿੰਦਾ ਚੰਦਰਮਾ ਇੱਕ ਹੈ ਪਰ ਨਜ਼ਰ ਦੋਨਾਂ ਚੋਂ ਆ ਰਿਹਾ ਹੈ, ਨਜ਼ਰ ਦੋਨਾਂ ਵਿੱਚੋਂ ਆ ਰਿਹਾ ਹੈ, ਦਿਸ ਦੋਨਾਂ ਦੇ ਵਿੱਚ ਰਿਹਾ ਹੈ। ਸਾਹਿਬ ਕਹਿੰਦੇ ਨੇ ਬਸ ਗੱਲ ਇਤਨੀ ਕੁ ਹੈ, ਇਹ ਜਾਤ ਦਾ ਟੱਕਣ ਚੁੱਕਣ ਦੀ ਦੇਰੀ ਹੈ, ਹਉਮੀ ਹੰਕਾਰ ਦਾ ਟੱਕਣ ਚੁੱਕਣ ਦੀ ਦੇਰੀ ਹੈ। ਬਸ ਜਿਸ ਵੇਲੇ ਇਹ ਪਰਦਾ ਪਰੇ ਹੋਇਆ, ਜੋਤ ਸਾਹਮਣੇ ਨਜ਼ਰ ਆਵੇਗੀ। ਕਿਉਂਕਿ ਬਾਣੀ ਦਾ ਫੈਸਲਾ ਹੈ, ਏਕ ਅਨੇਕ ਵਿਆਪਕ ਪੂਰਕ ਹੈ, ਉਹ ਇੱਕ ਲੇਕਿਨ ਵਿਆਪਕ ਸਾਰਿਆਂ ਵਿੱਚ ਹੈ। ਹੈ ਉਹ ਇੱਕ ਪਰ ਅਨੇਕਤਾ ਦੇ ਨਾਲ ਸਾਰਿਆਂ ਵਿੱਚ ਰਾਮ

ਕਿਉਂਕਿ ਅੱਜ ਲੋੜ ਹੈ ਸਾਨੂੰ ਜੋਤ ਦੀ ਪਹਿਚਾਨ ਕਰਨ ਦੀ। ਉਹ ਭਾਈ ਜੀ, ਅਸੀਂ ਆਪਣੇ ਆਪ ਅੰਦਰ ਹੀ ਜੋਤ ਨਹੀਂ ਵੇਖੀ ਤੇ ਕਿਸੇ ਅੰਦਰ ਕਿਵੇਂ ਤੱਕਾਂਗੇ। ਆਓ ਪਹਿਲੇ ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਅੰਦਰ ਅੰਤਰ ਧਿਆਨ ਹੋਈਏ, ਅੰਤਰਮੁਖੀ ਹੋਈਏ, ਵੇਖੀਏ ਕਿ ਵਾਕਈ ਜੋਤ ਅੰਦਰ ਹੈ ਕਿ ਜਾਂ ਤੇਰੇ ਹੋਮੇ ਤ੍ਰਿਸ਼ਨਾ ਦੀ ਚਟਾਨ ਨੇ ਉਸ ਨੂੰ ਵੀ ਦਬਾ ਲਿਆ ਹੈ।

ਉਹ ਭਾਈ ਮੈਂ ਤੇ ਜਾਤ ਨੂੰ ਮੰਨਦਾ ਹੀ ਨਹੀਂ, ਮੈਂ ਤੇ ਕੇਵਲ ਜੋਤ ਨੂੰ ਮੰਨਣਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇਕ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਇੱਕ ਪਛੜੀ ਜਾਤੀ ਵਾਲਾ ਮਨੁੱਖ ਆਪਣੇ ਨਾਲ ਲਾ ਲਿਆ, ਆਪਣਾ ਭਾਈ ਬਣਾ ਲਿਆ, ਤੇ ਦੁਨੀਆ ਨੂੰ ਇਹ ਦੱਸਿਆ, ਦੁਨੀਆ ਦੇ ਲੋਕੋ ਦੇਖੋ ਮੇਰੀ ਨਿਗਾਹ ਅੰਦਰ ਜਾਤ ਨੂੰ ਕੋਈ ਥਾਂ ਨਹੀਂ, ਕੇਵਲ ਜੋਤ ਦੀ ਪਹਿਚਾਣ ਹੈ।

ਕਿਉਂਕਿ ਇਹ ਜਾਤ ਤਾਂ ਇੱਥੇ ਹੀ ਰਹਿ ਜਾਣੀ, ਅੱਗੇ ਨਾਲ ਨਹੀਂ ਜਾਣੀ। ਬਾਣੀ ਅੰਦਰ ਐਸਾ ਜ਼ਿਕਰ ਮਿਲਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ, ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹੀ ਜਾਤ ਨਾ ਜਾਏ। ਉਹ ਭਾਈ ਜਿੱਥੇ ਲੇਖਾ ਹੋਣਾ ਹੈ ਨਾ, ਨਾ ਉੱਥੇ ਦੇਹ ਹੋਣੀ ਹੈ ਤੇ ਨਾ ਉੱਥੇ ਜਾਤ ਹੋਣੀ ਹੈ। ਕੇਵਲ ਜੋਤ ਨਾਲ ਨਬੇੜਾ ਹੋਣਾ ਹੈ, ਆਤਮਾ ਨਾਲ ਨਬੇੜਾ ਹੋਣਾ ਹੈ। ਤੇ ਤੂੰ ਕਿਹੜੀਆਂ ਗੱਲਾਂ ਕਰ ਰਿਹਾ ਹੈ, ਇਸ ਲਈ ਖਿਆਲ ਕਰ ਲੈ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹੀ ਜਾਤ ਨਾ ਜਾਏ। ਜਿੱਥੇ ਲੇਖਾ ਹੋਣਾ ਉੱਥੇ ਇਹਨਾਂ ਨੇ ਨਹੀਂ ਹੋਣਾ। ਇਸ ਲਈ ਸਾਧ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਾਈਸਾ ਭਾਈ ਮਰਦਾਨਾ ਜੀ ਨੂੰ ਇਹ ਗੱਲ ਸਮਝਾ ਦਿੱਤੀ, ਲੈ ਭਾਈ ਅੱਜ ਤੋਂ ਤੂੰ ਮੇਰਾ ਭਾਈ ਹੈ ਤੇ ਇਹ ਤਿੰਨ ਗੱਲਾਂ ਆਪਣੀ ਝੋਲੀ ਪਾ ਲੈ। ਪਾਈਸਾ ਭਾਈ ਮਨੀ ਸਿੰਘ ਜੀ ਗਿਆਨ ਰਤਨਾਮਲੀ ਵਿੱਚ ਐਸਾ ਸੁੰਦਰ ਕਰਕੇ ਲਿਖਦੇ ਨੇ, ਜੋ ਤਿੰਨ ਬਚਨ ਭਾਈ ਮਰਦਾਨੇ ਦੀ ਝੋਲੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਾਏ ਨੇ, ਸਤਿਗੁਰ ਕਿਰਪਾ ਕਰਨ ਅਸੀਂ ਸਾਰੇ ਉਹ ਬਚਨ ਕਮਾ ਸਕੀਏ। ਉਹ ਬਚਨ ਕਿਹੜੇ ਨੇ, ਸਾਧ ਸੰਗਤ ਪਿਆਰ ਨਾਲ ਸੁਣੋ। ਪਹਿਲੀ ਗੱਲ ਕਹਿਣ ਲੱਗੇ ਭਾਈ ਮਰਦਾਨਾ ਜੀ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਜੀ ਮਹਾਰਾਜ। ਦੂਸਰੀ ਗੱਲ, ਪਿਛਲ ਰਾਤੀ ਜਾਗਣਾ ਹੈ ਜੀ ਮਹਾਰਾਜ। ਤੀਸਰਾ ਬਚਨ, ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਆਖੀਆਂ। ਪਹਿਲੀ ਗੱਲ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਦੂਸਰੀ ਗੱਲ, ਪਿਛਲ ਰਾਤੀ ਜਾਗ ਕੇ ਸਤਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਦਾ ਜਾਪ ਕਰਨਾ, ਤੇ ਤੀਸਰੀ ਗੱਲ, ਆਏ ਗਏ ਅਭਿਆਗਤ ਦੀ ਸੇਵਾ ਕਰਨੀ। ਇਹ ਤਿੰਨ ਗੱਲਾਂ ਭਾਈ ਸਾਹਿਬ ਦੀ ਝੋਲੀ ਪਾਈਆਂ। ਤੇ ਸਾਧ ਸੰਗਤ, ਅੱਜ ਇਹੀ ਬਚਨ ਗੁਰੂ ਨਾਨਕ ਦੇ ਭਾਈ ਸਾਹਿਬ ਨੇ ਆਪਣੇ ਹਿਰਦੇ ਵਿੱਚ ਵਸਾ ਲੈ। ਤੇ ਸਾਧ ਸੰਗਤ, ਜਿਨ੍ਹੇ ਗੁਰੂ ਦਾ ਬਚਨ ਮੰਨਿਆ, ਇਤਿਹਾਸ ਪੜ੍ਹ ਕੇ ਵੇਖੋ, 47 ਸਾਲ ਸਾਥ ਨਿਭਾਇਆ। ਅੱਜ ਦਾ ਸਾਥੀ, ਅੱਜ ਦਾ ਪੁੱਤਰ, ਅੱਜ ਦਾ ਭਰਾ ਇੰਨਾ ਸਾਥ ਨਹੀਂ ਨਿਭਾਉਂਦਾ ਜਿੰਨਾ ਸਾਥ ਭਾਈ ਮਰਦਾਨੇ ਨੇ ਗੁਰੂ ਨਾਨਕ ਦਾ ਨਿਭਾਇਆ। ਮੈਂ ਤੇ ਇੰਜ ਕਹਾਂਗਾ, ਗੁਰੂ ਨਾਨਕ ਪਾਤਸ਼ਾਹ ਦੀ ਬੜੀ ਕਿਰਪਾ ਸੀ ਭਾਈ ਮਰਦਾਨੇ ਤੇ, ਇੰਨਾ ਪਿਆਰ ਕਰਦੇ ਸਨ, ਜੋ 47 ਸਾਲ ਸਾਥ ਰਹੇ ਨਾਲ ਨਿਭੇ। ਫਿਰ ਇਤਨਾ ਮਾਨ ਦਿੱਤਾ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਪੈਸਾ ਭਾਈ ਮਰਦਾਨਾ ਜੀ ਦੇ ਮੁਖੋਂ ਨਿਕਲੇ ਬਚਨ ਆਪਣਾ ਹੱਕ ਆਪਣਾ ਨਾਂ ਦੇ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਕਰ ਦਿੱਤੇ। ਮਰਦਾਨਿਆਂ, ਤੈਨੂੰ ਹੱਕ ਹੈ, ਤੂੰ ਮੇਰਾ ਨਾਂ ਲੈ ਕੇ ਬਾਣੀ ਉਚਾਰਨ ਕਰ ਸਕਦਾ ਹੈ। ਇਤਨੀ ਵਡਿਆਈ, ਇਤਨਾ ਮਾਣ। ਤੇ ਮੈਂ ਸਾਧ ਸੰਗਤ ਇਹ ਬਚਨ ਕਰਾਂ, ਅੰਤ ਸਮਾਂ ਜਿਸ ਵੇਲੇ ਭਾਈ ਸਾਹਿਬ ਦਾ ਆਇਆ, ਤਾਂ ਵੀ ਭਾਈ ਸਾਹਿਬ ਭਾਈ ਮਰਦਾਨਾ ਦੀ ਇਤਨੀ ਖੁਸ਼ ਕਿਸਮਤ, ਗੁਰੂ ਨਾਨਕ ਪਾਤਸ਼ਾਹ ਦੀ ਝੋਲੀ, ਗੁਰੂ ਨਾਨਕ ਦੀ ਗੋਦ, ਕਰਤਾਰਪੁਰ ਦੀ ਧਰਤੀ, ਆਖਰੀ ਸਵਾਸ ਤੇ ਗੁਰੂ ਨਾਨਕ ਨਾਲ ਕੁਝ ਬਚਨ ਹੋ ਰਹੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਮੇਰੀ ਜ਼ਿੰਦਗੀ ਦੇ ਚੰਦ ਸਵਾਸ ਬਾਕੀ ਰਹਿ ਗਏ ਨੇ। ਜਿਸ ਵੇਲੇ ਇਹ ਬਚਨ ਆਖਿਆ ਤੇ ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਤੂੰ ਤੇ ਬ੍ਰਹਮ ਗਿਆਨੀ ਹੋ ਗਿਆ। ਆਪਣੇ ਸਵਾਸ ਵੀ ਦੱਸ ਰਿਹਾ ਗਿਣ ਕੇ ਕਿ ਇੰਨੇ ਸਵਾਸ ਹੋਰ ਬਾਕੀ ਰਹਿ ਗਏ ਨੇ, ਤੂੰ ਬ੍ਰਹਮ ਗਿਆਨੀ ਹੋ ਗਏ। ਕਹਿਣ ਲੱਗਾ, ਪਾਤਸ਼ਾਹ ਇਹ ਸਭ ਤੁਹਾਡੀ ਕਿਰਪਾ, ਤੁਹਾਡੀ ਛਤਰ ਛਾਇਆ ਹੇਠ ਰਿਹਾ, ਤੁਹਾਡੀ ਸੰਗਤ ਕੀਤੀ ਹੈ ਤੇ ਇਹ ਮੈਨੂੰ ਮਾਨ ਹਾਸਲ ਹੋਇਆ। ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਇੱਕ ਗੱਲ ਤੇ ਦੱਸ, ਅੰਤ ਸਮਾਂ ਆਇਆ, ਤੇਰਾ ਆਖਰੀ ਸਵਾਸ ਚੱਲ ਰਹੇ ਨੇ, ਤੂੰ ਦੱਸ ਮੈਂ ਤੇਰੇ ਅੰਤ ਸਮੇਂ ਤੇਰਾ ਸਸਕਾਰ ਕਵਾਂ ਜਾਂ ਇਸ ਦੇਹ ਨੂੰ ਦਫਨਾ ਦੇ। ਭਾਈ ਸਾਹਿਬ ਉਸ ਵੇਲੇ ਹੱਥ ਬੰਨ ਕੇ ਬੇਨਤੀ ਕਰਦੇ ਨੇ, ਹੇ ਪਾਤਸ਼ਾਹ, ਹੇ ਮੇਰੇ ਪਾਤਸ਼ਾਹ, ਇਹ ਤੁਸੀਂ ਕੀ ਕਹਿ ਰਹੇ ਹੋ ਕਿ ਮੇਰੀ ਦੇਹ ਨੂੰ ਦਫਨਾਉਣਾ ਜਾਂ ਸਸਕਾਰ ਕਰਨੇ? ਹੇ ਪਾਤਸ਼ਾਹ, ਇਹਨੂੰ ਦਫਨਾਈ ਨਾ, ਇਹਨੂੰ ਕਿਸੇ ਮੜੀ ਗੋਰ ਵਿੱਚ ਨਾ ਪਾਈ। ਕੀ ਤੁਸੀਂ ਚਾਹੁੰਦੇ ਹੋ ਇੱਕ ਮੜੀ ਵਿੱਚੋਂ ਨਿਕਲਿਆ ਮੈਨੂੰ ਦੁਬਾਰਾ ਮੜੀ ਵਿੱਚ ਪਾਉਣਾ ਚਾਹੁੰਦੇ? ਭਾਈ ਸਾਹਿਬ ਨੇ ਸਰੀਰ ਨੂੰ ਮੜੀ ਆਖਿਆ, ਇੱਕ ਮੜੀ ਵਿੱਚੋਂ ਕੱਢ ਕੇ ਦੂਜੀ ਮੜੀ ਵਿੱਚ ਪਾਉਣਾ ਚਾਹੁੰਦੇ ਹੋ? ਨਾ ਪਾਤਸ਼ਾਹ, ਮੇਰਾ ਸਸਕਾਰ ਕਰਨਾ, ਮੇਰਾ ਸਸਕਾਰ ਕਰਨਾ। ਤੇ ਸਾਧ ਸੰਗਤ, ਕਈ ਇਰਖਾਲੂ ਈਰਖਾ ਵਿੱਚ ਐਸਾ ਵੀ ਬਚਨ ਕਰ ਦਿੰਦੇ ਨੇ ਕਿ ਭਾਈ ਸਾਹਿਬ, ਭਾਈ ਮਰਦਾਨਾ ਜੀ ਦੀ ਕਬਰ
खुरम शहर अंदर बनी है। साडा इतिहास गवाही दिंदा है पहले ते सन नहीं रलदा, समा नहीं बनदा। दूजी गल, खुरम शहर उथे दी एक गल ही नहीं है, गल है करतारपुर की धरती। गुरु नानक पातशाह ते भाई मरदाने नू इनी गल फिर कह दिती, मरदाने आ लै फिर तेरी देह दा संस्कार ही होवेगा इस गल नू याद करनी, जिथे तेरा वासा उथे मेरा वासा, जिथे मेरा वासा उथे तेरा वासा। ते जे ईरखावादी जे ऐसी गल करदे भी ने, इहदा भाव ए हो गया ओ मरदाने नू कबर च नहीं पा रहा है, बल्कि गुरु नानक नू कबर च पा रहे ने। नहीं भाई, जो बात है उस नू कहना साडा फर्ज बनदा है। खैर, गुरु नानक पातशाह ने जोत नू वेख के इतनी वड्याई बख्शी है, ते सानू कहदे ने हे पुरखा, हे मनुख, हे इंसान, आ तू ही जोत वेख, जात ना पुछ। मैं बचन इसलिए कर रहा कि जिस गुरु नानक अगे असी सीस नवाने आ, केवल साडा सिर ही निवदा है या साडा हिरदा भी निवे है? कि असी कदी मन भी नवाया है, सीस नवाया है, क्या थी है जा रिद है कसुदे जाए, की फायदा सीस नवाण दा? कि असी गुरु दा बचन भी मनने आ, आओ भाई अज तो आपां गुरु दा बचन कमाना शुरू करिए, बचन मनना शुरू करिए। गुरु नानक पातशाह दे इस बचन नू बुलंद कर रहे ने धन गुरु अंगद साहिब, क्योंकि वह भी गुरु नानक दी जोत हन। ऐसी गुरुमुखी दे अखर धन गुरु अंगद साहिब बनांदे ने, ते संगत विच प्रचार करदे ने, संगत बना के कहिंदे उन्हां ने सब नू इको जिहा मान दित्ता है, ते साध संगत। फिर उपरंत पिता गुरु रामदास पातशाह जदों रामदास चक वसांदे ने, 52 जातियां नू वसा के अवार्ड देंदे ने, आओ भाई इत्थे हर कोई आके रह सकदा है, हर कोई बह सकदा है। सत बलवंड जी बाणी विच कहिंदे ने, इह सारी गल जोत दी इको जी गुरु दी क्यों है? क्योंकि गुरु दी जोत जो एको ही,

ਕਿਉਂਕਿ ਜੋਤ ਇੱਕ ਹੈ ਤੇ ਜੁਗਤ ਵੀ ਇੱਕ ਹੈ। ਹੁਣ ਜੋਤ ਹੋਵੇਗੀ ਤੇ ਜੁਗਤੀ ਮਿਲੇਗੀ, ਜੇ ਜੋਤ ਨਹੀਂ ਤੇ ਜੁਗਤ ਕਿੱਥੋਂ ਆਉਣੀ। ਹੁਣ ਅਸੀਂ ਦੀਵਾ ਜਗਾਉਣਾ ਹੋਵੇ ਜੋਤ ਤਾਂ ਹੈ, ਪਰ ਜਦ ਤੱਕ ਜੁਗਤੀ ਨਾ ਹੋਵੇ ਜੋਤ ਨਹੀਂ ਬਾਲੀ ਜਾਂਦੀ। ਜੋਤ ਬਲਦੀ ਹੈ ਜੁਗਤੀ ਨਾਲ, ਪਰ ਪਹਿਲੇ ਜੋਤ ਫਿਰ ਜੁਗਤ। ਖੈਰ ਸੋ ਸਾਧ ਸੰਗਤ, ਫਿਰ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ, ਹੁਣ ਉਹਨਾਂ ਤੇ ਕਮਾਨ ਕਰ ਦਿੱਤੀ। ਉਹ ਕਹਿਣ ਲੱਗੇ ਭਾਈ ਇਸ ਜੋਤ ਦੀ ਪਹਿਚਾਣ ਕਿਵੇਂ

ਗੁਰੂ ਨਾਨਕ ਪਾਤਸ਼ਾਹ ਦੀ ਇਸ ਆਵਾਜ਼ ਨੂੰ ਪੰਚਮ ਪਾਤਸ਼ਾਹ ਨੇ ਇਸ ਤਰ੍ਹਾਂ ਬੁਲੰਦ ਰੱਖਿਆ, ਐਸਾ ਬੁਲੰਦ ਰੱਖਿਆ। ਹੁਣ ਜਿਸ ਵੇਲੇ ਜੋਤ ਦੀ ਗੱਲ ਚੱਲੀ, ਅੱਜ ਵੇਖੋ ਤੁਸੀਂ ਧੰਨ ਗੁਰੂ ਅਰਜਨ ਸਾਹਿਬ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਕੇ, ਗੁਰੂ ਗ੍ਰੰਥ ਦੀ ਸਾਜਨਾ ਕਰਕੇ ਉਹਨਾਂ ਪਿਛੜੀਆਂ ਜਾਤੀਆਂ ਨੂੰ ਮਾਣ ਦਿੱਤਾ ਜਿਨ੍ਹਾਂ ਨੂੰ ਕੋਈ ਵੀ ਆਪਣੇ ਨੇੜੇ ਨਹੀਂ ਸੀ ਬਹਿਣ ਦਿੰਦਾ। ਇੱਥੋਂ ਤੱਕ ਕਿ ਜਿਸ ਵੇਲੇ ਭਗਤ ਨਾਮਦੇਵ ਨੂੰ ਦੋਹਰੇ ਮੰਦਰ ਵਿੱਚੋਂ ਕੱਢਿਆ ਗਿਆ, ਉਦੋਂ ਹਰਿਮੰਦਰ ਵਿੱਚ ਥਾਂ ਕਿੰਨੇ ਦਿੱਤੀ? ਆਓ ਜਰਾ ਖਿਆਲ ਕਰਨਾ, ਜਿਹੜਾ ਹਰਿਮੰਦਰ ਗੁਰੂ ਨੇ ਤਿਆਰ ਕੀਤਾ ਹੈ, ਇਸ ਹਰਿਮੰਦਰ ਅੰਦਰ ਹਰ ਕਿਸੇ ਨੂੰ ਮਾਣ ਤੇ ਸਤਿਕਾਰ ਕਿਵੇਂ ਮਿਲਿਆ?

ਧੰਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਇਸ ਹਰਿਮੰਦਰ ਦੀ ਉਸਾਰੀ ਕੀਤੀ, ਹਰਿਮੰਦਰ ਨੂੰ ਤਿਆਰ ਕੀਤਾ, ਤੇ ਹਰਿਮੰਦਰ ਜਿਸ ਵੇਲੇ ਸਾਜਿਆ ਤੇ ਸਾਧ ਸੰਗਤ ਇਸ ਹਰਿਮੰਦਰ ਦੀ ਨੀਂਹ ਪੱਥਰ ਫਾਊਂਡੇਸ਼ਨ ਰੱਖਣ ਵਾਲਾ ਕੌਣ ਹੈ? ਸਾਈਂ ਮੀਆਂ ਮੀਰ। ਹੁਣ ਇੱਥੋਂ ਸਾਨੂੰ ਪ੍ਰਤੀਕ ਕੀ ਹੁੰਦਾ ਕਿ ਧੰਨ ਗੁਰੂ ਅਰਜਨ ਸਾਹਿਬ ਦੀ ਨਿਗਾਹ ਅੰਦਰ ਜੋਤ ਨੂੰ ਥਾਂ ਹੈ, ਜਾਤ ਨੂੰ ਨਹੀਂ। ਜੇ ਕੋਈ ਸਵਾਲ ਕਰੇ ਸਾਈਂ ਮੀਆਂ ਮੀਰ ਤੇ ਮੁਸਲਮਾਨ ਸੀ ਤੇ ਹਰਿਮੰਦਰ ਹੋਵੇ ਗੁਰਸਿੱਖਾਂ ਦਾ, ਗੁਰੂ ਦਾ ਘਰ, ਉਹਦਾ ਨੀਂਹ ਪੱਥਰ ਉਹ ਰੱਖੇ, ਨਹੀਂ ਇੱਥੇ ਇਹ ਸਵਾਲ ਨਹੀਂ ਹੈ। ਇੱਥੇ ਗੱਲ ਹੈ ਜੋਤ ਦੀ। ਉੱਚੀ ਨਿਰਮਲ ਜੋਤ ਵੇਖ ਕੇ ਉਹਦੇ ਕੋਲੋਂ ਨੀਂਹ ਪੱਥਰ ਰਖਵਾਇਆ ਤੇ ਹਰਿਮੰਦਰ ਐਸਾ ਤਿਆਰ ਕਰ ਦਿੱਤਾ। ਦੁਨੀਆਂ ਵਿੱਚ ਮੰਦਰ ਤੇ ਬਥੇਰੇ ਨੇ, ਹਰਿਮੰਦਰ ਇੱਕੋ ਹੈ। ਉਸ ਹਰਿਮੰਦਰ ਦੀ ਸਾਜਨਾ ਕਰਕੇ ਧੰਨ ਗੁਰੂ ਅਰਜਨ ਸਾਹਿਬ ਨੇ ਅੱਜ ਕਹਿੰਦੇ ਨੇ ਚਾਰ ਦਰਵਾਜੇ ਰੱਖੇ, ਪਰ ਚਾਰ ਦਰਵਾਜੇ ਰੱਖ ਕੇ ਰਸਤਾ ਇੱਕੋ ਰੱਖਿਆ। ਹੁਣ ਇਹ ਆਵਾਜ਼ ਕੀ ਦਿੰਦਾ ਆਉਣ ਵਾਲੇ ਨੂੰ ਕਿ ਭਾਈ ਆਉਣ ਦਾ ਰਸਤਾ ਇੱਕ ਹੈ, ਆ ਤੂੰ ਜਿੱਥੋਂ ਮਰਜ਼ੀ, ਪੂਰਬ ਤੋਂ ਆ, ਪੱਛਮ ਤੋਂ ਆ, ਉੱਤਰ ਤੋਂ ਆ, ਦੱਖਣ ਤੋਂ ਆ, ਆਉਣਾ ਤੈਨੂੰ ਇੱਕੋ ਰਸਤੇ ਪੈਣਾ ਹੈ। ਲੇਕਿਨ ਜਿਸ ਵੇਲੇ ਅੰਦਰ ਆ ਜਾਏਗਾ ਉੱਥੇ ਅੰਦਰ ਕੀ ਹੈ? ਚਾਰ ਦਰਵਾਜ਼ੇ ਕਿਸ

ਕਿਉਂਕਿ ਉੱਥੇ ਅੰਦਰ ਜੋਤ ਦੀ ਪਹਿਚਾਣ ਦੱਸੀ ਜਾਂਦੀ। ਇੱਕ ਜੋਤ ਨੂੰ ਮੰਨਣ ਵਾਲੇ ਸਤਿਗੁਰ ਨੇ ਇਹ ਆਵਾਜ਼ ਦਿੱਤੀ ਹੈ ਤੇ ਸਾਧ ਸੰਗਤ, ਇਸ ਲਈ ਹਰਿਮੰਦਰ ਨੂੰ ਐਸਾ ਕਹਿਣਾ ਪਿਆ ਤੇ ਸਤਿਗੁਰ ਨੇ ਬਾਣੀ

ਕਿਤੇ ਲਿਖਿਆ ਕਿ ਸਿੱਖ ਹੀ ਨਾ ਆਵੇ? ਬਿਲਕੁਲ ਨਹੀਂ। ਹਰ ਕਿਸੇ ਲਈ, ਹਰ ਕਿਸੇ ਨੂੰ ਆ ਜਾਏ, ਕੋਈ ਵੀ ਆਵੇ, ਜਿਹੜਾ ਵੀ ਨਾ ਆਵੇਗਾ ਆਪਣੀ ਕੁਲਾਂ ਦਾ ਉਧਾਰ ਕਰ ਲਵੇਗਾ। ਐਸਾ ਹਰਿਮੰਦਰ, ਤੇ ਇਸ ਹਰਿਮੰਦਰ ਅੰਦਰ ਤੁਸੀਂ ਵੇਖ ਲਓ ਸਤਿਗੁਰੂ ਜੀ ਨੇ ਕਿੰਨਾ ਕਿੰਨਾ ਨੂੰ ਆਵਾਜ਼ ਦੇ ਕੇ ਨਹੀਂ ਬੁਲਾਇਆ, ਜਿਹਨੂੰ ਸਮਾਜ ਨੇ ਦੁਰਕਾਰਿਆ, ਜਿਹਨੂੰ ਮੰਦਰੋਂ ਕੱਢਿਆ, ਉਹਨੂੰ ਹਰਿਮੰਦਰ ਬਿਠਾ ਦਿੱਤਾ। ਨਾਮਦੇਵ ਮੰਦਰ ਵਿੱਚ ਆ ਕੇ ਬੈਠਾ ਸੀ, ਭਗਤੀ ਕਰਨ ਲੱਗਾ, ਧਰਮ ਦੇ ਠੇਕੇਦਾਰਾਂ ਚੁੱਕ ਕੇ ਬਾਹਰ ਮਾਰਿਆ, ਤੂੰ ਸ਼ੂਦਰ ਨੀਵੀਂ ਜਾਤ ਵਿੱਚੋਂ, ਮੰਦਰ ਵਿੱਚ ਬਹਿ ਕੇ ਭਗਤੀ ਕਰਨੇ, ਬਾਹਰ ਕੱਢ ਕੇ ਸੁੱਟ ਦਿੱਤਾ। ਪਰ ਸਾਧ ਸੰਗਤ ਖਿਆਲ ਕਰਨਾ, ਨਾਮਦੇਵ ਨੇ ਮੰਦਰ ਦੇ ਪਿਛਵਾੜੇ ਬਹਿ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਦੂਜਾ ਮੰਦਰ ਨਹੀਂ ਬਣਾਇਆ। ਤੇ ਸਾਡੇ ਵਿੱਚ ਕੀ ਹੁੰਦਾ, ਜੇ ਕਿਸੇ ਪ੍ਰਬੰਧਕ ਨੂੰ ਇੱਕ ਗੁਰਦੁਆਰਿਓਂ ਕੱਢ ਦਈਏ, ਉਹ ਦੂਜਾ ਗੁਰਦੁਆਰਾ ਬਣਾ ਲੈਂਦਾ, ਕਹਿੰਦਾ ਕੀ ਹੋਇਆ ਤੂੰ ਮੈਨੂੰ ਗੁਰਦੁਆਰਿਓਂ ਕੱਢਿਆ, ਮੈਂ ਇੱਕ ਹੋਰ ਗੁਰਦੁਆਰਾ ਬਣਾ ਦਿਆਂਗਾ। ਪਰ ਨਾਮਦੇਵ ਨੇ ਦੂਜਾ ਮੰਦਰ ਨਹੀਂ ਬਣਾਇਆ, ਉਹ ਮੰਦਰ ਦੇ ਪਿਛਵਾੜੇ ਬਹਿ ਕੇ ਕਹਿਣ ਲੱਗਾ, ਹੇ ਪ੍ਰਮਾਤਮਾ, ਮੈਂ ਤੇਰਾ ਭਗਤ, ਤੇਰੀ ਭਗਤੀ ਕਰਨ ਆਇਆ, ਤੇ ਤੇਰੇ ਧਰਮ ਦੇ ਠੇਕੇਦਾਰਾਂ ਮੈਨੂੰ ਚੁੱਕ ਕੇ ਬਾਹਰ ਮਾਰਿਆ ਕਿ ਮੈਂ ਨੀਵੀਂ ਜਾਤ ਵਿੱਚੋਂ ਆ, ਇਤਨਾ ਅਨਿਆਏ ਮੇਰੇ ਨਾਲ,

ਸੋ ਗੁਰੂ ਨੇ ਜੋਤ ਦੀ ਪਹਿਚਾਨ ਕਰਾਈ ਹੈ। ਭਾਈ ਜੋਤ ਵੇਖੋ, ਜਾਤ ਨਾ ਪੁੱਛੋ। ਤੇ ਸਾਧ ਸੰਗਤ, ਇਹ ਜੋ ਇਸ ਵੇਲੇ ਪ੍ਰਤੱਖ ਜੋਤ ਇੱਕ ਮਰਤਬਾ ਸੀਸ ਨੌਤੀ ਆਖੋ, ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਨਮੁਖ ਜਗ ਮਗਾ ਰਹੀ ਹੈ। ਹੁਣ ਮੈਂ ਇਹਦਾ ਬਚਨ ਤੁਹਾਡੇ ਸਮਕਸ਼ ਰੱਖਾਂ, ਕਿਉਂਕਿ ਮੈਂ ਇੱਕ ਕੀਰਤਨ ਵਿੱਚ ਜ਼ਿਕਰ ਕੀਤਾ ਸੀ, ਮੈਂ ਇਹ ਬਚਨ ਤੁਹਾਨੂੰ ਜ਼ਰੂਰ ਸੁਣਾਵਾਂਗਾ। ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਦੇ ਮਨ ਅੰਦਰ ਇਹ ਖਿਆਲ ਕਿਵੇਂ ਉਤਪੰਨ ਹੋਇਆ। ਇੱਕ ਦਿਵਸ

ਕਹਿੰਦੇ ਨੇ ਇੱਕ ਦਿਨ ਅੰਮ੍ਰਿਤ ਵੇਲਾ ਸੀ ਤੇ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਸਾਹਿਬ ਉੱਠ ਕੇ ਬੈਠ ਗਏ। ਇੱਕ ਦਿਵਸ ਪ੍ਰਭ ਪ੍ਰਾਤੇ ਕਾਲ ਦਇਆ ਭਾਏ ਪ੍ਰਭ ਦੀਨ ਦਿਆਲ ਦਇਆ ਦੇ ਘਰ ਵਿੱਚ ਆਏ, ਅੰਮ੍ਰਿਤ ਵੇਲੇ ਉੱਠ ਕੇ ਬਹਿ ਗਏ ਤੇ ਮਨ ਵਿੱਚ ਖਿਆਲ ਕੀ ਉਤਪੰਨ ਹੋਇਆ

ਵਾਹਿਗੁਰੂ ਤੁਧੇ ਅਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਸ ਡਿੱਠੀ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨੋ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੀਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਬਾਲੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਗ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸ਼ਹੀਦਾਂ ਮਰੀਦਾਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੀ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਾਏ ਸਿੱਖੀ ਸਿਰਗ ਕੇਸਾਂ ਸਵਾਸਾਂ ਸੰਗਣ ਭਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਤਿਨਾ ਪ੍ਰਾਤਨ ਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੇਸ਼ ਭਗਤਾਂ ਪਚੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਿਆਵੈ ਚੇਤਿਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਐਤ ਦੇਗ ਤੇਗ ਫਤਹੀ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਤੇਰੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ

ਹੰਕਾਰ ਤੋਂ ਬਚਾਉਣਾ ਜੀ। ਹੇ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਆਪਦੇ ਪੰਥ ਦੇ ਸਦਾ ਸਹਾਈ ਦਤਾਰ ਜੀ, ਉਹ ਆਪਦੇ ਚਰਨਾਂ ਵਿਚ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ। ਦਾਤਾ ਜੀ ਆਪ ਦੀ ਅਪਾਰ ਬਖਸ਼ ਹੋਈ ਹੈ, ਆਪ ਜੀ ਨੇ ਆਪ ਦੇ ਸੇਵਕਾਂ ਨੂੰ ਸਮੂਹ ਸੰਗਤਾਂ ਨੂੰ ਉਦਮ ਉਤਸ਼ਾਹ ਬਖਸ਼ ਕੇ ਸ਼ਾਮਾਂ ਦੇ ਦੀਵਾਨ ਸਜਾਉਣ ਦਾ ਉਦਮ ਬਖਸ਼ਿਆ। ਦਾਤਾ ਜੀ ਆਪ ਦੇ ਸੇਵਕਾਂ ਨੇ ਦੀਵਾਨ ਸਜਾਇਆ, ਸਜੇ ਦੀਵਾਨ ਆਪ ਦੇ ਧਰੋਂ ਆਏ ਇਲਾਹੀ ਬਾਣੀ, ਅਕਾਲੀ ਬਾਣੀ ਦੇ, ਰੱਬੀ ਬਾਣੀ ਦੇ ਹਰਜਸ ਕੀਰਤਨ ਹੋਏ, ਸ਼ਬਦ ਦੀਆਂ ਵਿਚਾਰਾਂ ਹੋਈਆਂ। ਦਾਤਾ ਜੀ ਕੀਰਤਨ ਕਰਦਿਆਂ ਸ਼ਬਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਦਾਤਾ ਜੀ ਉਹ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਕਿਰਪਾ ਕਰਨੀ, ਆਪਣੇ ਸੇਵਕਾਂ ਨੂੰ ਅੱਗੇ ਵਾਸਤੇ ਸੋਝੀ ਬਖਸ਼ਣੀ, ਸ਼ੁੱਧ ਬਾਣੀ ਪੜਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਕਦਮ ਕਦਮ ਲੇਖੇ ਲਾਓ, ਦਰਕਰ ਦਾ ਪਿਆਰ ਬਖਸ਼ੋ, ਤੰਦਰੁਸਤੀ ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ ਕਰਨ। ਦਾਤਾ ਜੀ ਅੱਜ ਦੇ ਕੀਰਤਨ ਦਰਬਾਰ ਦੀ ਸੇਵਾ, ਆਪ ਦੇ ਸੇਵਕ ਬੱਚੇ ਯੂਨੀਵਰਸਿਟੀ ਦੇ ਸਮੂਹ ਬੱਚਿਆਂ ਵੱਲੋਂ ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ, ਦਾਤਾ ਅੱਜ ਦੇ ਲੰਗਰਾਂ ਦੀ ਸੇਵਾ ਹੋਈ ਹੈ, ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ, ਸੇਵਕ ਬੱਚਿਆਂ ਨੇ ਦਰਸ਼ਨੀ ਭੇਟ ਮਾਇਆ ਪਛਾਕੇ ਅਤੇ ਪੰਚਮ ਕੜਾਹ ਪ੍ਰਸ਼ਾਦੀ ਦੇ ਭੇਟਾ ਕੀਤੀ ਹੈ, ਆਪ ਪ੍ਰਵਾਨ ਕਰੋ, ਭੋਗ ਲਾਓ, ਸੀਤ ਪ੍ਰਸਾਦ ਆਪ ਦੀ ਸਾਧ ਸੰਗਤ ਵਿਚ ਵਰਤੇ, ਜੋ ਛਕੇ ਆਪ ਦਾ ਹੀ ਨਾਮ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਜਪੇ, ਸੇਵਾਦਾਰਾਂ ਦੀ ਸੇਵਾ ਤਾਂ ਪਾਉਣੀ, ਸੇਵਕ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਦਰ ਕਰਦਾ ਪਿਆਰ ਬਖਸ਼ਣਾ, ਸੇਵਕਾਂ ਬੱਚਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ, ਸੇਵਾ ਕਰਨ ਦਾ ਉਦਮ ਚਾਹੋ, ਪ੍ਰੇਮ ਬਖਸ਼ਦੇ ਰਹਿਣਾ। ਦਾਤਾ ਜੀ ਉਹ ਸੇਵਕ ਬੱਚਿਆਂ ਵੱਲੋਂ ਟੁੱਟ ਲੰਗਰਾਂ ਦੀ ਸੇਵਾ ਚੱਲ ਰਹੀ, ਸੇਵਾ ਥਾਏ ਪਾ ਕੇ ਖੁਸ਼ੀਆਂ ਬਖਸ਼ਣੀਆਂ। ਦਾਤਾ ਜੀ ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਹੋਰ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਸਭ ਨੂੰ ਆਪਣੇ ਦਰਕਰ ਦਾ ਪਿਆਰ ਬਖਸ਼ੋ, ਆਪ ਦਾ ਸੇਵਕ ਸਦਾ ਹਰਨੇਕ ਸਿੰਘ ਜੀ ਜੂਜਦਾ। ਦਾਤਾ ਜੀ ਸੇਵਕ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ ਕਰੋ, ਅਰਦਾਸ ਬੇਨਤੀ ਕਰਦੇ। ਦਾਤਾ ਜੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਕੇ ਦਾਤਾ ਜੀ ਸੇਵਕ ਨੂੰ ਚੜ੍ਹਦੀ ਕਲਾ ਬਖਸ਼ ਕੇ ਤੰਦਰੁਸਤੀ ਬਖਸ਼ ਕਰਨੀ, ਸਭ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਕੇ ਖੁਸ਼ੀਆਂ ਬਖਸ਼ ਕਰਨੀਆਂ। ਇਸ ਵੇਲੇ ਦੀਵਾਨ ਦੀ ਸਮਾਪਤੀ, ਆਪ ਆਪਣੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਖੁਸ਼ੀਆਂ ਬਖਸ਼ੋ, ਸੇਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਦਾ ਨਾਮ, ਚਤਿਆਵੇ ਸੁਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਜੋ ਸ਼ਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਰ ਸੇਮ ਦੇ।

ਬਹੁ ਟਲ ਗੁਰ ਸੇਵਿਆ ਅਹਿਨ ਸਹਿਜ ਸਵਾਈ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਸੰਧੀ ਨੂਰ ਅਰਸੋਂ ਪੁਰਸੋਂ ਚਟਿਆ ਸੱਜਣ ਸੱਚਾ ਪਾਪ ਸਾਹੋ ਸਿਰ ਸਹਾਂਦੀ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਥੀ ਦੁੱਖ ਵਿਣ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁੱਖ ਵਿਣ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ

0: ਹਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਓ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਤਾਂ ਕੋ ਬਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇ ਹਿਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਤਤਾਰ ਪਿਤਾ ਗੁਰੂ ਗ੍ਰੰਥ ਸਾਹਿਬ ਬਾਪੂ ਦੇ ਚਰਨਾਂ ਦੇ ਨਾਲ ਜੁੜੀ ਹੋਈ ਗੁਰੂ ਪਿਆਰੀ ਸਾਧ ਸੰਗਤ ਆਓ ਪਿਆਰ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਸੇਵਕ ਸਤਿਕਾਰਯੋਗ ਬੀਬੀ ਜੀ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਆਏ ਸਾਧ ਸੰਗਤ ਦੇ ਅਤਿਅੰਤ ਰੀਣੀ ਹਾਂ ਜੋ ਆਪ ਜੀ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਅਕਾਲੀ ਬਾਣੀ ਦੇ ਕੀਰਤਨ ਸ਼ਰਵਣ ਕਰਦਿਆਂ ਹੋਇਆਂ ਸੇਵਕਾਂ ਨੂੰ ਧੰਨਵਾਦ ਕਰਨ ਦਾ ਸਮਾਂ ਬਖਸ਼ਿਆ ਹੈ ਅਤੇ ਆਪਣੀਆਂ ਹਾਜ਼ਰੀਆਂ ਲੇਖੇ ਲਵਾਈਆਂ ਹਨ। ਪ੍ਰੋਫੈਸਰ ਅਮਰਜੀਤ ਸਿੰਘ ਜੀ ਤਾਂ ਜਿਨ੍ਹਾਂ ਦਾ ਇੱਕ ਹਫ਼ਤੇ ਦਾ ਪ੍ਰੋਗਰਾਮ ਸੀ, ਧੰਨਵਾਦੀ ਆਪ ਜੀ ਦੇ ਜੋ ਪਿਆਰ ਦੇ ਨਾਲ ਸੰਗਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜੋ ਮਹਾਰਾਜ ਦੀ ਬਾਣੀ ਦੇ ਵਿਚਾਰ ਹਨ ਅਤੇ ਜਿਨ੍ਹਾਂ ਉੱਤੇ ਸਿੱਖ ਪੰਥ ਨੂੰ ਸਹੀ ਤੌਰ ਤੇ ਚੱਲਣਾ ਚਾਹੀਦਾ ਹੈ, ਬੜੇ ਹੀ ਪਿਆਰ ਦੇ ਨਾਲ ਆਪ ਸਾਰਿਆਂ ਨੂੰ ਆਪ ਜੀ ਨੇ ਵਿਖਿਆਨ ਦੌਰਾਨ ਨਿਹਾਲ ਕੀਤਾ ਹੈ, ਅਤਿਅੰਤ ਧੰਨਵਾਦੀ ਆਪ ਜੀ ਦੇ। ਕੱਲ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਸਾ ਦੀਵਾਰ ਦੇ ਕੀਰਤਨ ਹੋਣਗੇ। ਉਸ ਤੋਂ ਉਪਰੰਤ ਕੱਲ ਸ਼ਾਮ 7 ਤੋਂ ਲੈ ਕੇ 8:30 ਵਜੇ ਤੱਕ ਜੋ ਸ਼ਾਮ ਦਾ ਦੀਵਾਨ ਹੈ ਉਹ ਆਖਰੀ ਦੀਵਾਨ ਹੋਵੇਗਾ। ਸ਼ਾਮਾਂ ਦੀ ਲੰਗਰ ਵੀਰ ਜੈਪਾਲ ਸਿੰਘ ਜੀ ਸਤਿਕਾਰਯੋਗ ਬੀਬੀ ਜੀ ਉਹਨਾਂ ਦੇ ਪਰਿਵਾਰ ਵੱਲੋਂ ਹੈ। ਸੋ ਸੰਗਤਾਂ ਚਰਨਾਂ ਚ ਬੇਨਤੀ ਕਰਾਂਗੇ ਸਵੇਰ ਦੇ ਵੀ ਤੇ ਸ਼ਾਮ ਦੇ ਦੀਵਾਨ ਦੇ ਵਿਚ, ਅਤੇ ਐਤਵਾਰ 12:30 ਤੋਂ 2 ਵਜੇ ਤੱਕ ਭਾਈ ਸਾਹਿਬ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇੱਕ ਗੱਲ ਆਪ ਜੀ ਨੇ ਭਾਈ ਸਾਹਿਬ ਦੇ ਕੀਰਤਨ ਤੋਂ ਸਾਰਾ ਹੀ ਹਫ਼ਤੇ ਚੋਂ ਨੋਟ ਕੀਤੀ ਹੋਵੇਗੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਆਪ ਜੀ ਨੇ ਬਿਆਨ ਜ਼ੋਰ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਕਿ ਹਮੇਸ਼ਾ ਅਸੀਂ ਮੰਨਦੇ ਹਾਂ, ਲੇਕਿਨ ਕਈ ਦਫ਼ਾ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਜ਼ਰੂਰ ਮੱਥੇ ਵੀ ਟੇਕਦੇ ਹਾਂ, ਸਭ ਕੁਝ ਕਰਦੇ ਹਾਂ, ਲੇਕਿਨ ਸਾਡਾ ਵਿਸ਼ਵਾਸ ਨਹੀਂ ਹੁੰਦਾ। ਮੈਂ ਤੇ ਕਈ ਦਫ਼ਾ ਇਹ ਦੇਖਦਾ ਹਾਂ, ਐਤਵਾਰ ਕਿਤੇ ਕਈ ਦਫ਼ਾ ਆਨੰਦ ਕਾਰਜ ਦਾ ਪ੍ਰੋਗਰਾਮ ਹੁੰਦਾ ਹੈ ਤੇ ਫੋਟੋਗ੍ਰਾਫਰ ਨੂੰ ਵੀਰਾਂ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਛਲੇ ਪਾਸੇ ਕੋਈ ਖੜਾ ਨਾ ਹੋਵੇ, ਕਿਉਂਕਿ ਜੋੜੀ ਅੱਗੇ ਸਜੀ ਹੋਈ ਹੁੰਦੀ ਹੈ, ਪਿੱਛੇ ਖੜੇ ਹੋ ਕੇ ਕਾਕਾ ਏਦਾਂ ਕਰ ਤੇ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਕੁਝ ਗਿਰਦਾ ਹੈ। ਸੋ ਗੁਰਦੁਆਰਾ ਸਾਹਿਬ ਨੇ ਅਸੂਲ ਬਣਾਇਆ ਸੀ ਕਿ ਪਿੱਛੇ ਕੋਈ ਨਹੀਂ ਆ ਸਕੇਗਾ, ਪਰੰਤੂ ਸਾਡੇ ਕੁਝ ਪਰਿਵਾਰ ਇਹ ਸਮਝਦੇ ਹਨ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 4 ਨਾਵਾਂ ਹਨ ਉਹ ਸੈਕੰਡਰੀ ਚੀਜ਼ ਹੈ, ਪ੍ਰਾਇਮਰੀ ਚੀਜ਼ ਹੈ ਫੋਟੋਗ੍ਰਾਫੀ। ਜੋ ਗੁਰੂ ਗ੍ਰੰਥ ਸਾਹਿਬ ਤੋਂ ਨਾਵਾਂ ਦੀ ਕਾਰਵਾਈ ਹੈ ਉਸ ਦੀ ਵਕਤ ਨਹੀਂ, ਜੋ ਫੋਟੋਗ੍ਰਾਫੀ ਹੈ ਉਸ ਦੀ ਵਕਤ ਹੈ, ਤੇ ਸਾਡੀ ਫੋਟੋਗ੍ਰਾਫੀ ਨਾ ਖਰਾਬ ਹੋ ਜਾਵੇ ਲਾਵਾਂ ਦਾ, ਗੁਰੂ ਗ੍ਰੰਥ ਸਾਹਿਬ ਦਾ ਭਾਵੇਂ ਜਿੰਨਾ ਮਰਜ਼ੀ ਸਤਿਕਾਰ ਨਾ ਹੋ ਸਕੇ। ਸੋ ਜੇ ਆ ਕੇ ਕੀਰਤਨ ਸਰਵਣ ਕਰਦੇ ਹਾਂ ਤਾਂ ਇੰਨਾ ਖਿਆਲ ਰੱਖੀਏ ਕਿ ਗੁਰੂ ਗ੍ਰੰਥ ਸਾਹਿਬ ਬਾਪੂ ਦਾ ਕਿਸੇ ਵੀ ਸਮੇਂ ਭੁਲੇਖੇ ਦੇ ਨਾਲ ਵੀ ਸਾਡੇ ਕੋਲੋਂ ਕਿਤੇ ਗਲਤੀ ਦੇ ਨਾਲ ਵੀ ਕਿਸੇ ਪਾਸਿਓਂ ਕੋਈ ਗਹਿਲੀ ਨਾ ਹੋ ਜਾਵੇ। ਮਹਾਰਾਜ ਜੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਜੇ ਕ੍ਰਿਸਚਨ ਧਰਮ ਵੱਲ ਨਿਗਾਹ ਮਾਰ ਕੇ ਦੇਖੀਏ ਉਹ ਵੀ ਇਹੀ ਕਹਿੰਦੇ ਹਨ ਦ ਵਰਡ ਆਫ ਲਾਰਡ ਇਜ਼ ਲਾਰਡ, ਗੁਰਬਾਣੀ ਜਿਸਨੂੰ ਅਸੀਂ ਕਹਿੰਦੇ ਹਾਂ, ਲੇਕਿਨ ਉਹਨਾਂ ਨੇ ਵਰਡ ਆਫ ਲਾਰਡ ਨੂੰ ਜੋ ਬਾਈਬਲ ਹੈ ਉਹਨਾਂ ਨੂੰ ਹਿੱਸਿਆਂ ਚ ਬਣਾ ਕੇ ਰੋਡਾਂ ਤੇ ਵਿਸਿਟ ਦਿੱਤਾ। ਸਿੱਖ ਪੰਥ ਨੂੰ ਹਲੇ ਮਾਣ ਹੈ ਇਸ ਚੀਜ਼ ਦਾ ਕਿ ਅਸੀਂ ਮਹਾਰਾਜ ਜੀ ਬਾਣੀ ਦਾ ਸਤਿਕਾਰ ਕਰਦੇ ਹਾਂ, ਪਰ ਕਈ ਦਫ਼ਾ ਮਨ ਚ ਵਿਚਾਰ ਆਉਂਦੀ ਹੈ ਬਾਣੀ ਸਾਡੀ ਪ੍ਰਿੰਟ ਹੋਈ ਹੋਈ ਹੁੰਦੀ ਹੈ ਤੇ ਉਹ ਸਰ ਪੈਰਾਂ ਦੇ ਵਿੱਚ ਰੁਲਦੀ ਹੈ। ਕੋਸ਼ਿਸ਼ ਕਰਿਆ ਕਰੀਏ ਜਿਸ ਸਮੇਂ ਵੀ ਕਿਤੇ ਸਾਨੂੰ ਮਹਾਰਾਜ ਦੀ ਬਾਣੀ, ਮੈਂ ਤਾਂ ਸਮਝਦਾ ਹਾਂ ਪੰਜਾਬੀ ਗੁਰਮੁਖੀ ਦਾ ਲਿਖਿਆ ਹੋਇਆ ਕੋਈ ਕਾਗਜ਼ ਮਿਲ ਜਾਵੇ ਪੈਰਾਂ ਦੇ ਵਿੱਚ ਰੁਲਦਾ ਤਾਂ ਉਸਨੂੰ ਚੁੱਕ ਕੇ ਕਿਸੇ ਲੱਖੇ ਲਾਇਆ ਜਾਵੇ। ਸੋ ਖਿਆਲ ਕਰਿਆ ਕਰੀ ਇਹਨਾਂ ਚੀਜ਼ਾਂ ਦਾ। ਗੁਰੂ ਪਿਆਰੇ ਸਾਧ ਸੰਗਤ ਸੇਵਕ ਅਤਿਅੰਤ ਧੰਨਵਾਦੀ ਆਪ ਸਾਰਿਆਂ ਦੇ, ਬੱਚਿਆਂ ਦੇ, ਯੂਨੀਵਰਸਿਟੀ ਦੇ ਬੱਚਿਆਂ ਦੇ ਜਿਹਨਾਂ